ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾਂ। ਸਤਿਗੁਰ ਆਇਓ ਸਾਨੂੰ ਤਿਉਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ ਰਹਾਉ। ਅਵਨ ਸੂਜੈ ਦੂਜੀ ਠਾਹਰ, ਹਾਰ ਭਰਿਓ ਤੋ ਦੁਆਰੀ। ਲੇਖਾ ਛੋੜ ਅਲੇਖੇ ਛੂਟੇ, ਹਮ ਨਿਰਗੁਣ ਰਹੇ ਉਭਾਰੀ। ਸਾਧੂ ਬਖਸੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੇ ਭਰਿਓ, ਰਾਖ ਲਿਹੋ ਇਹ ਬਾਰੀ। ਕੋਈ ਜਨ ਹਰਸਿਓ ਦੇਵੇ ਜੋਰ, ਚਰਨ ਗਹੋ ਬਕੋ ਸੁਭ ਰਸਨਾ। ਜੀਜੇ ਪ੍ਰਾਨ ਅਕੋਰ ਹਾਉ, ਮਨ ਤਨ ਨਿਰਮਲਤ ਕਰਤ ਕਿਆਰੋ। ਹਰ ਸਿੰਚੇ ਸੁਧਾ ਸੰਜੋਰ, ਯਾ ਰਸ ਮੈਂ ਮਗਨ ਹੋਤ ਕਿਰਪਾ ਤੇ, ਮਹਾਂ ਵਿਖਿਆ ਤੇ ਤੋਰ। ਆਇਓ ਸਰਨ ਦਿਨ ਦੁੱਖ ਭੰਜਨ, ਚਿਤ ਬਹੁ ਤੁਮਰੀ ਓਰ। ਅਭੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਆਇਓ ਸਰਨ ਦਿਨ ਦੁੱਖ ਭੰਜਨ, ਚਿਤ ਬਹੁ ਤੁਮਰੀ ਓਰ। ਅਭੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੇ ਸਿਫ ਸਿਖ ਸਮਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹੋ। ਜਿਸ ਪਾਸ ਬੈਠਿਆਂ ਸੋ

ਪਹਿਰ ਪਹਿਰ ਤੇ ਘਰੀਆਂ ਆਪ ਕੜੇ ਤਨ ਸੀਜੈ ਕਾਲ ਅਹੇਰੀ ਫਿਰਿਓ ਬਦਕ ਜਿਉਂ ਕਹੋ ਕਵਨ ਬਿਦ ਕੀਜੈ।

ਕੇਵਲ ਨਾਮ ਜਪੋ ਰੇ ਪ੍ਰਾਣੀ, ਪਰੋ ਏਕ ਕੀ ਸਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਕੜੇ ਤਨ ਚੀਜੈ, ਕਾਲ ਅਹੇਰੀ ਫਿਰੇ ਵੱਧ ਕ ਜਿਉਂ, ਕਹੋ ਕਵਨ ਵਿਦ ਕੀ ਜੈ, ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬਨਤਾ, ਕਹੋ ਕਉ ਹੈ ਕਾਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਾਹਿਬ ਹੰਗ ਗੁਰਪ੍ਰਸਾਦ ਜਪ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖ ਵਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ, ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਸਾਚ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ, ਕਥਨਾ ਕਥੀ ਨ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਹੁਕਮੇ ਹੁਕਮ ਚਲਾ ਹੇ ਰਾਹੋ, ਨਾਨਕ ਬਿਗਸੇ ਬੇ

ਨਾਨਕ ਭਾਵੇ ਨਾ ਭਿੱਖ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਾਹ ਮਾਨ। ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸਮਾ।

0: ਗਾਵਹਿ ਚਿਤ ਗੁਪਤ ਲਿਖ ਜਨ ਲਿਖ ਲਿਖ ਧਾਰੋ ਵਿਚਾਰੇ
1: ਗਾਵਹਿ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ
0: ਗਾਵਹਿ ਇੰਦ ਇੰਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ
1: ਗਾਵਹਿ ਸਿੱਧ ਸਮਾਧੀ

0: ਕੀਤਾ ਆਪਣਾ ਜਿਸ ਤਿਸ ਦੀ ਵਡਿਆਈ।
1: ਜੋ ਤੁਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ।
0: ਸੋ ਪਾਤਸ਼ਾਹੋ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ।
1: ਮੁੰਦਾ ਸੰਤੋਖ ਸਰਮ ਪਰ ਝੋਲ

0: ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਆਸੋ ਲੋਏ ਲੋਏ ਭੰਡਾਰ ਜੋ ਕਿਸ ਪਾਇਆ ਸੋ ਏਕਾ ਵਾਰ
0: ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ

0: ਤੈ ਸੰਸਾਰ
1: ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਏ
0: ਰਾਤੀ ਰੁੱਤੀ ਸਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ
1: ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਦ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ
0: ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ
1: ਜਿੱਥੇ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ
0: ਕੱਛ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ
1: ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ
0: ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼
1: ਕੇਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ
0: ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼
1: ਕੇਤੇ ਐਂਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ
0: ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ
1: ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ
0: ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ
1: ਕੇਤੀਆ ਸੁਰਤੀ ਸੇਵ ਕੇਤੇ ਨਾਨਕ ਅੰਤਨ ਅੰਤ
0: ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਨ ਵਿਨੋਦ ਕੋਡ ਆਨੰਦ
1: ਸਰਮ ਖਣ ਕੀ ਬਾਣੀ ਰੂਪ ਤਿਥੇ ਘਾੜਤ ਘੜੀਏ ਬਹੁਤ ਅਨੂਪ
0: ਕਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪੁਛਤਾਏ
1: ਤਿਥੇ ਘੜੀਏ ਸੁਰਤ ਮਤ ਮਨ ਬੁੱਧ ਤਿਥੇ ਘੜੇ ਸੁਰਾ ਸਿੱਧਾਂ ਕੀ ਸੁਧ
0: ਕਰਮ

0: ਤੇ ਮਨ ਮਾਹੇ
1: ਤਿੱਥੇ ਭਗਤ ਵਸੈ ਕੇ ਲੋਕ ਕਰੇ ਆਨੰਦ ਸੱਚਾ ਮਨ ਸੋਏ
0: ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ
1: ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ
0: ਜਿੱਥੇ ਲੋ ਲੋ ਆਕਾਰ ਜਿਬ ਜਿਬ ਹੁਕਮ ਤਿਵੇ ਤਿਵ ਕਾਰ
1: ਵੇਖੇ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ
0: ਜਤ ਪਹਾਰਾ ਧੀਰਜ ਸੁਨਿਆਰ ਆਹਰਣ ਮਤ ਬੇਦ ਹਥਿਆਰ
1: ਭਉ ਖਲਾ ਅਗਨ ਤਪਤਾਓ ਭਾਂਡਾ ਭਾਓ ਅੰਮ੍ਰਿਤ ਚਾਰ

0: ਇੱਕ ਓਂਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਪਾਕ ਪਾਤਸ਼ਾਹੀ ਦਸਵੀਂ ਛਪੇ ਸੰਤ ਪ੍ਰਸਾਦ ਚੱਕਰ ਚੈਨ ਔਰ ਵਰਨ ਜਾਤ ਔਰ ਪਾਤ ਨਹਿਨ ਜੇ
1: ਰੂਪ ਰੰਗ ਅਰ ਰੇਖ ਭੇ ਕੋ ਕਹਿ ਨਾ ਸਕਤ ਕਹਿ
0: ਅਚਲ ਮੂਰਤ ਅਨੁਭਵ ਪ੍ਰਕਾਸ਼ਮ ਤੋਜ ਕਹੀ ਜੈ
1: ਕੋਟ ਇੰਦਰ ਇੰਦਰਾਨ ਸਾਹੂ ਸਾਹਣ ਗਣੀ ਜੈ
0: ਪ੍ਰਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਮੰਤਨ

0: ਨਮਸਤੰਗ ਅਨਾਮੇ ਨਮਸਤੰਗ ਅਠਾਮੇ
1: ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਧਾਮੰਗ
0: ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਅਬਾਹੇ ਨਮਸਤੰਗ ਅਡਾਹੇ
1: ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗ ਛੇਦੇ ਨਮਸਤੰਗਾ ਗਾਦੇ
0: ਨਮਸਤੰਗ ਅਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ
1: ਨਮਸਤੰਗ ਸੋਏਕੇ ਨਮਸਤੰਗਾ ਨੇਕੇ ਨਮਸਤੰਗ ਪੂਤੇ ਨਮਸਤੰਗ ਜੁਪੇ
0: ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ
1: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ
0: ਨਮਸਤੰਗ ਨਿਰਧੂਤੇ ਨਮਸਤੰਗ ਅਪੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ
1: ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਧਾਨੇ
0: ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤਰਵਰਗੇ ਨਮਸਤੰਗ ਅਸਰਗੇ
1: ਨਮਸਤੰਗ ਪਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ
0: ਨਮਸਤੰਗ ਅਗਮੇ ਨਮਸਤ ਸਤ ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ
1: ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਵੇ ਨਮਸਤ ਅਜਵੇ
0: ਅਦੇਸੰਗ ਅਦੇਸੇ ਨਮਸਤੰਗ ਪੇਛੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ
1: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ
0: ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ
1: ਨਮਸਤ ਦੇਵੇ ਨਮਸਤੰਗ ਪੇਵੇ ਨਮਸਤੰਗ ਜਨਮੇ ਨਮਸਤੰਗ ਸੁਬਨ
0: ਮੇ ਨਮੋ ਸਰਬ ਗੌਣੇ ਨਮੋ ਸਰਬ ਪੌਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ
1: ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ
0: ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਅਬੰਦੇ
1: ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ
0: ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤ ਸਤ ਰਾਗੇ ਨਮਸਤੰਗ ਸੁਹਾਗੇ
1: ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ
0: ਨਮ ਜੋਗ ਜੋਗੇ ਨਮ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ
1: ਚਾਚਰੀ ਸ਼ੰਤਵੈ ਪ੍ਰਸਾਦ
0: ਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ
1: ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ
0: ਅਦੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ
1: ਤਿਰਮਾਨ ਹੈ ਨਿਧਾਨ ਹੈ ਤਿਰਵਰਗ ਹੈ ਅਸਰਗ ਹੈ
0: ਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ
1: ਅਜਨਮ ਹੈ ਅਵਰਨ ਹੈ ਅਭੂਤ ਹੈ ਅਭਰਨ ਹੈ
0: ਅਗੰਜ ਹੈ ਅਭੰਜ ਹੈ ਅਝੂਚ ਹੈ ਅਝੰਜ ਹੈ
1: ਅਮੀਕ ਹੈ ਰਫੀਕ ਹੈ ਅਦੰਦ ਹੈ ਅਬੰਦ ਹੈ
0: ਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ
1: ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ
0: ਅਲੀਕ ਹੈ ਨਰਸਰੀਕ ਹੈ ਨਿਰਲੰਬ ਹੈ ਅਸੰਭ ਹੈ
1: ਅਗੰਮ ਹੈ ਅਜੰਮ ਹੈ ਅਭੂਤ ਹੈ ਅਛੂਤ ਹੈ
0: ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਭਰਮ ਹੈ
1: ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾਹ ਹੈ
0: ਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ
1: ਭੁਜੰਗ ਪਿਆ ਤੇ ਛੰਦ
0: ਸਮੋ ਸਰ ਮਾਨੇ ਸਮਸਿ

0: ਪਰੰਗ ਪਰਮ ਪਰਮੇਸ਼ਵਰੰਗ ਪੁਰਸ਼ ਪਾਲੰਗ ਸਦਾ ਸਰਬ ਦਾ ਸਿਧ ਦਾਤਾ ਦਿਆਲਿੰਗ
1: ਅਸ਼ੇਦੀ ਅਭੇਦੀ ਅਨਾਮੰਗਾ ਕਾਮੰਗ ਸਮਸਤੋ ਪਰਾਜੀ ਸਮਸਤਸਤਾਮੰਗ ਤੇਰਾ ਜੋਰ ਚਾਚਰੀ ਛੰਦ
0: ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ
1: ਪ੍ਰਭੂ ਹੈ ਅਜੂ ਹੈ ਅਦੇਸ਼ ਹੈ ਅਭੇਸ਼ ਹੈ ਭੁਜੰਗ ਪਿਆਤ ਛੰਦ
0: ਅਗਾਧੇ ਅਵਾਧੇ ਅਨੰਦੇ ਸਰੂਪੇ ਨਮੋ ਸਰਮਾਨੇ ਸਮਸਤੀ ਨਿਰਧਾਨੇ
1: ਨਮਸਵੰਗ ਦੇ ਨਾਥੇ ਨਮਸਵੰਗ ਪਰਮਾਥੇ ਨਮਸਵੰਗਾ ਗੰਜੇ ਨਮਸਵੰਗਾ ਪੰਜੇ
0: ਨਮਸਵੰਗ ਅਕਾਲੇ ਨਮਸਵੰਗ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ
1: ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਹਾ ਮਾਹੇ
0: ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੁਖ ਰੁਖੇ ਨਮੋ ਸੁਖ ਸੁਖੇ
1: ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਪੀਤੰਗ
0: ਨਮੋ ਸਰਬ ਗਿਆਨੰਗ ਨਮੋ ਪਰਮ ਤਾਨਿੰਗ ਨਮੋ ਸਰਬ ਮੰਤਰਿੰਗ ਨਮੋ ਸਰਬ ਜੰਤਰਿੰਗ
1: ਨਮੋ ਸਰਬ ਦ੍ਰਿਸੰਗ ਨਮੋ ਸਰਬ ਕ੍ਰਿਸੰਗ ਨਮੋ ਸਰਬ ਰੰਗੇ ਤਿਰਭੰਗੀ
0: ਅਨੰਗੇ ਨਮੋ ਜੀਵ ਜੀਵਿੰਗ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰਗ ਪ੍ਰਸਿਜੇ
1: ਕਿਰਪਾਲੰਗ ਸਰੂਪੇ ਕੋ ਕਰਮੰਗ ਪ੍ਰਣਾਸੀ ਸਦਾ ਸਰਬਦਾ ਹਿਰਦ ਸਿਦੰਗ ਨਿਵਾਸੀ ਚਰਪਟ ਸੰਤ ਵੈ ਪ੍ਰਸਾਦ
0: ਅੰਮ੍ਰਿਤ ਕਰਮੇ ਅੰਮ੍ਰਿਤ ਕਰਮੇ ਅਖਲ ਜੋਗੇ ਅਚਲ ਭੋਗੇ
1: ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਲਖ ਕਰਮੰਗ
0: ਸਰਬਿੰਗ ਦਾਤਾ ਸਰਬਿੰਗ ਗਿਆਤਾ ਸਰਬਿੰਗ ਭਾਨੇ ਸਰਬਿੰਗ ਮਾਨੇ
1: ਸਰਬੰਗ ਪ੍ਰਾਣਿੰਗ ਸਰਬੰਗ ਤ੍ਰਾਣੰਗ ਸਰਬੰਗ ਭੁਗਤਾ ਸਰਬੰਗ ਜੁਗਤਾ
0: ਸਰਬੰ ਦੇਵੇ ਸਰਬੇ ਭੇਵੇ ਸਰਬਿੰਗ ਕਾਲੇ ਸਰਬਿੰਗ ਪਾਲੇ
1: ਰਵਾਲ ਸ਼ੰਤ ਵੈ ਪ੍ਰਸਾਦ
0: ਆਦ ਰੂਪ ਅਨਾਦ ਮੂਰਤ ਅਜੋਨ ਪਰਖ ਅਪਾਰ
1: ਸਰਬ ਮਾਨ ਤਿਰ ਮਾਨ ਦੇਵ ਭੇਵ ਆਦ ਉਦਾਰ
0: ਸਰਬ ਪਾਲਕ ਸਭ ਕਾਲਕ ਸਭ ਕੋ ਪੁਨ ਕਾਲ
1: ਚਤਰ ਤਤਰ ਵਿਰਾਜਹੀ ਅਵਧੂਤ ਰੂਪ ਪ੍ਰਸਾਦ
0: ਨਾਮ ਠਾਮ ਨਾ ਜਾਤ ਜਾਕਾ ਰੂਪ ਰੰਗ ਨਾ ਰੇਖ
1: ਆਦ ਪੁਰਖ ਉਦਾਰ ਮੂਰਤ ਜੋਨ

0: ਇੱਕ ਮੂਰਤ ਅਨੇਕ ਦਰਸ਼ਨ ਕਿਨ ਰੂਪ ਅਨੇਕ
1: ਖੇਲ ਖੇਲ ਖੇਲ ਖੇਲਣ ਅੰਤ ਕੋ ਫਿਰ ਏਕ
0: ਦੇ ਭੇਵ ਨਾ ਜਾਣੀ ਜਰ ਵੇਦ ਅਰ ਕਤੇਵ
1: ਰੂਪ ਰੰਗ ਨਾ ਜਾਤ ਪਾਤ ਸੋ ਜਾਣੀ ਕਹਿ ਜੇਬ
0: ਜਾਤ ਮਾਤ ਨਾ ਜਾਤ ਜਾਕਰ ਜਨਮ ਮਨ ਬਹੀਨ
1: ਚੱਕਰ ਬੱਕਰ ਫਿਰੈ ਚਤੁਰ ਚੱਕ ਮਾਨ ਹੀ ਪੁਰਤੀਨ
0: ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੈ ਜਾਪ
1: ਆਦਿ ਦੇਵ ਅਨਾਦ ਮੂਰਤ ਥਾਪਿਓ ਸਭੇ ਜੈ ਥਾਪ
0: ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਅਪਾਰ
1: ਸਰਬ ਵਿਸਵ ਰਚਿਓ ਸਯੰਭਵ ਗਣ ਭੰਜਨ ਹਾਰ
0: ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ
1: ਧਰਮ ਧਾਮ ਸੂ ਪਰਮ ਰਹਿਤ ਪੂਤੇ ਅਲਖ ਭੇਸ
0: ਅੰਗ ਰੰਗ ਨਾ ਰੰਗ ਜਾਕਾ ਜਾਤ ਪਾਤ ਨਾ ਨਾਮ
1: ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ
0: ਆਪ ਰੂਪ ਅਮੀਕ ਅਨ ਔਸਤ ਏਕ ਪੁਰਖ ਅਬਤੂਤ
1: ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ
0: ਅੰਗਹੀਨ ਭੰਗ ਅਨਾਤਮ ਏਕ ਪੁਰਖ ਅਪਾਰ
1: ਸਰਬ ਲਾਇਕ ਸਰਬ ਕਾਇਕ

0: ਵੇਦ ਪ੍ਰਾਨ ਜਾਖਾ ਨੇਤ ਭਾਖਤ ਨਿਤ
1: ਕੋਟ ਸਿਮਰਤ ਪ੍ਰਾਨ ਸ਼ਾਸਤਰ ਨਾ ਆਵੇ ਬਹੁ ਚਿਤ ਮਧੁਪਾਰ ਸ਼ੰਤ ਵਾ ਪ੍ਰਸਾਦ
0: ਗੁਣ ਗਾਨ ਉਦਾਰ ਮਹਿਮਾ ਅਪਾਰ ਆਸਨ ਅਪੰਗ ਉਪਮਾ ਅਨੰਗ
1: ਅਨੁਭਵ ਪ੍ਰਕਾਸ਼ ਨਿਸ ਦਿਨ ਅਨਾਸ ਆਜਾਨ ਬਾਹੋ ਸ਼ਾਹਾਨ ਸ਼ਾਹੋ
0: ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ
1: ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਗ ਕਾਲਾਨ ਕਾਲ
0: ਅਨਪੂਤ ਅੰਗ ਅਭ ਅਭੰਗ ਗਤ ਮਿਤ ਅਪਾਰ ਗੁਣ ਗਨ ਉਦਾਰ
1: ਗੁਣ ਗਨ ਪ੍ਰਣਾਮ ਨਿਰਭੈ ਨਿਕਾਮ ਅਦੁੱਤ ਪ੍ਰਚੰਡ ਮਿਤ ਗਤ ਖੰਡ
0: ਇਸੈ ਕਰਮ ਅਦਰਿਸ਼ਟ ਧਰਮ ਸਰਬਾ ਪਰਨਾਂਡਨ ਅੰਡਨ ਵੱਡ
1: ਚਾਚਰੀ ਸ਼ੰਤ ਵੈ ਪ੍ਰਸਾਦ
0: ਗੋਬਿੰਦੇ ਮੁਖੰਦੇ ਉਦਾਰੇ ਅਪਾਰੇ
1: ਹਰੀਆਂ ਕਰੀਆਂ
0: ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨੇ ਚਤਰ ਚਕਰ ਜਾਨੇ
1: ਚਤਰ ਚਕਰ ਵਰਤੀ ਚਤਰ ਚਕਰ ਭਰਤੀ ਚਤਰ ਚਕਰ ਪਾਲੇ ਚਤਰ ਚਕਰ ਕਾਲੇ
0: ਚਤਰ ਚਕਰ ਪਾਸੇ ਚਤਰ ਚਕਰ ਵਾਸੇ ਚਤਰ ਚਕਰ ਮਾਨੇ ਚਤਰ ਚਕਰ ਦਾਨੇ
1: ਚਾਚਰੀ ਛੰਦ
0: ਨਾ ਸਤਰੇ ਨਾ ਮਿਤਰੇ ਨਾ ਭਰਮੰਗ ਨਾ ਪਿਤਰੇ
1: ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ
0: ਨਾ ਚਿਤਰੇ ਨਾ ਮਿਤਰੇ ਪਰੇ ਹੈ ਪਵਿੱਤਰੇ
1: ਪਰਦਿਸੈ ਅਦਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਸ਼ੰਤ ਹੈ ਪ੍ਰਸਾਦ ਕਥਤੇ
0: ਕੇ ਆਚਰ ਜੇਚੇ ਕੇ ਆ ਵਿਚ ਪੇਚੇ ਕੇ ਆ ਗੰਜ ਕਰਮੇ ਕੇ ਆ ਭੰਜ ਭਰਮੇ
1: ਕੇ ਆ ਵਿਚ ਲੋਕੈ ਕੇ ਅਦਿਤ ਸੋਕੈ ਕੇ ਅਵਧੂਤ ਵਰਨੇ ਕੇ
0: ਰਾਜੰਗ ਪ੍ਰਮਾਕ ਧਰਮ ਤੁਜਾ ਕੇ ਆਸੋਕ ਵਰਨਿਕ ਸਰਬ ਅਭਰਨੇ
1: ਕੇ ਜਤੰਗ ਕ੍ਰਿਤੀ ਹੈ ਕੇ ਸ਼ਤਰੰਗ ਸ਼ਤਰੀ ਹੈ ਕੇ ਬ੍ਰਹਮੰਗ

0: ਕਿ ਸ਼ਹਾਨ ਸ਼ਾਹ ਹੈ ਕਿ ਕਾਰਨ ਕੁਨੈਂਦ ਹੈ ਕਿ ਰੋਜੀ ਦਹਾਂਦਾ ਹੈ
1: ਕਿ ਰਾਜਕ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ
0: ਕਿ ਸਰਵਤਰ ਮਾਨੇ ਕਿ ਸਰਵਤਰ ਦਾਨੇ ਕਿ ਸਰਵਤਰ ਗੋਨੇ ਕਿ ਸਰਵਤਰ ਭੌਨੇ
1: ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ
0: ਕਿ ਸਰਵਤਰ ਦੀਨੇ ਕਿ ਸਰਵਤਰ ਲੀਨੇ ਕਿ ਸਰਵਤਰ ਜਾਹੋ ਕਿ ਸਰਵਤਰ ਪਾਹੋ
1: ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਕਾਲੇ ਹੈ ਕਿ ਸਰਵਤਰ ਪਾਲੇ
0: ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ
1: ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ
0: ਕਿ ਸਰਵਤਰ ਤਰਾਣੇ ਕਿ ਸਰਵਤਰ ਪੁਰਾਣੇ ਕਿ ਸਰਵਤਰ ਦੇਚੇ ਕਿ ਸਰਵਤਰ ਭੇਚੇ
1: ਕਿ ਸਰਵਤਰ ਮਾਨੀਏ ਸਦੈਵੰਗ ਪ੍ਰਧਾਨੀਏ ਕਿ ਸਰਵਤਰ ਜਾਪੀਏ ਕਿ ਸਰਵਤਰ ਥਾਪੀਏ।

0: ਤੋਂ ਵੀ ਕਿਹਾ ਸਦੈਵ ਪ੍ਰਭ ਅਜੇ ਹੈ ਅਜਾ ਹੈ
1: ਭਗਵਤੀ ਸ਼ੰਕਵੈ ਪ੍ਰਸਾਦ
0: ਜਹਰ ਜਹੂਰਿਆ ਕੇ ਹਾਜ਼ਰ ਹਜੂਰ ਹੈ ਹਮੇਸ਼ਾ ਸਲਾਮ ਹੈ ਸਮਸਲ ਕਲਾਮ ਹੈ
1: ਕੇ ਸਾਹਿਬ ਦਿਮਾਗ ਹੈ ਕੇ ਹੁਸਨ ਚਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰੀਮ ਹੈ
0: ਸਰੋਜੀ ਦਹਿੰਦ ਹੈ ਕੇ ਰਾਜ ਕਰਹਿੰਦ ਹੈ ਕਰੀਮ ਕੁਮਾਰ ਹੈ ਹੁਸਨ ਅਲ ਜਮਾਲ ਹੈ
1: ਗਲੀ ਮੁਲਖ ਰਾਜ ਹੈ ਗਰੀਬ ਅਲ ਨਿਵਾਜ ਹੈ ਹਰੀਫ ਅਲ ਸ਼ਿਕਨ ਹੈ ਹਿਰਾਸ ਅਲ ਫਿਕਨ ਹੈ
0: ਕਰੰਕਰ ਪਨਰਸ ਹੈ ਸਮਸਲ ਨਵਾਸ ਹੈ ਅਗੰਜਲ ਗਨੀਮ ਹੈ ਰਜਾਇਕ ਰਹੀਮ ਹੈ
1: ਸਮਸਲ ਜੁਬਾਂ ਹੈ ਕਿ ਸਾਹਿਬ ਕਿਰਾਂ ਹੈ ਕਿ ਨਰਕੰਗ ਪਰਨਾਸ ਹੈ ਬੈਸਤੁਲ ਨਿਵਾਸ ਹੈ
0: ਸਰਬ ਅਲ ਗੋਵਨ ਹੈ ਹਮੇਸ਼ਾ ਅਲ ਰਵਨ ਹੈ ਤਮਾਮ ਅਲ ਤਮੀਦ ਹੈ ਸਮਸਤਲ ਅਜੀਜ ਹੈ
1: ਪਰਗ ਪਰਮੀਸ ਹੈ ਸਮਸਤਲ ਅਦੀਸ ਹੈ ਅਦੇਸੁਲ ਅਲੇਖ ਹੈ ਹਮੇਸੁਲ ਅਭੇਖ ਹੈ
0: ਜਿਮਿਨ ਅਲ ਜਮ ਹੈ ਅਮਿਕਲ ਇਮ ਹੈ ਕਰੀਮ ਅਲ ਕੁਮਾਰ ਹੈ ਕੇ ਜੁਰਤ ਜਮਾਲ ਹੈ
1: ਕੇ ਅਚਲੰਗ ਪ੍ਰਕਾਸ਼ ਹੈ ਕੇ ਮਿਤੋ ਸੁਭਾਸ ਹੈ ਕੇ ਅਜਬ ਸਰੂਪ ਹੈ ਕੇ ਮਿਤੋ ਬਭੂਤ ਹੈ
0: ਕੇ ਮਿਤੋ ਪਸਾ ਕੇ ਆਤਮ ਪ੍ਰਭਾ ਕੇ ਚਲੰਗ ਅਨੰਗ ਹੈ ਮਿਤੋ ਅਭੰਗ ਹੈ
1: ਮਦ ਭਾਰ ਸ਼ੰਤ ਵੈ ਪ੍ਰਸਾਦ
0: ਮਨ ਮਨ ਪ੍ਰਣਾਮ ਗੁਣ ਗਨ ਮਦਾਮ ਅਰ ਵਰ ਗੰਜ ਹਰ ਨਰ ਪਰ ਭੰਜ
1: ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਵਰ ਨਰ ਅਮੰਡ
0: ਅਨੁਭਵ ਅਨਾਸ ਮੁਨ ਮਾ ਪ੍ਰਕਾਸ ਗੁਣ ਗਨ ਪ੍ਰਣਾਮ ਜਲ ਥਲ ਮਦਾਮ
1: ਅਨਸ਼ਿਜ ਅੰਗ ਆਸਨ ਭੰਗ ਉਪਮਾ ਪਾਰ ਗਤ ਮਿਤ ਧਾਰ
0: ਜਲ ਥਲ ਅਮੰਡ ਦਿਸ ਦਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ
1: ਅਨੁਭਵ ਅਨਾਸ ਤ੍ਰਿਤਾ ਤੁਰਾਸ ਆਜਾਨ ਬਾਹੋ ਇਕ ਸਦਾ
0: ਓਂਕਾਰ ਆਦ ਕਥਨੇ ਨਾਲ ਖਲ ਖੰਡ ਕਿਆ ਗੁਰਬਰ ਆਕਾਰ
1: ਕਰ ਕਰ ਪ੍ਰਣਾਮ ਚਿਤ ਚਰਨਾਮ ਅਨਛਿਜ ਗਾਤ ਆਜਿਜਨਾ ਬਾਤ
0: ਅਨ ਜੰਜ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠੱਟ ਅਪਾਰ
1: ਆਜੀਜ ਧਰਮ ਅਰਜੀਜ ਕਰਮ

0: ਕਾਰਨ ਹੈ,
1: ਧਰਤ ਕੇ ਧਰਨ ਹੈ, ਜਗ ਕੇ ਕਰਨ ਹੈ, ਮਨ ਮਨ ਹੈ, ਜਗ ਜਨ ਹੈ,
0: ਸਰਬੰਗ ਭਰ ਹੈ, ਸਰਬੰਗ ਕਰ ਹੈ, ਸਰਪਾਸਿਆ ਹੈ, ਸਰਵਨਾਸਿਆ ਹੈ,
1: ਕਰਨਾਕਰ ਹੈ, ਬਸੰਬਰ ਹੈ, ਸਰਵੇਸ਼ਵਰ ਹੈ, ਜਗਦੇਸ਼ਵਰ ਹੈ,
0: ਬ੍ਰਹਮੰਡਸ ਹੈ, ਖਲਖੰਡਸ ਹੈ, ਪਰਤੇ ਪਰ ਹੈ, ਕਰਨਾਕਰ ਹੈ,
1: ਜਪਾ ਜਪ ਹੈ, ਥਪਾ ਥਪ ਹੈ, ਅਕਿਰਤਾ ਕਿਰਤਾ, ਅਮ੍ਰਿਤਾ ਅੰਮ੍ਰਿਤ ਹੈ,
0: ਅੰਮ੍ਰਿਤਾ ਅੰਮ੍ਰਿਤ ਹੈ, ਕਰਨਾ ਕ੍ਰਿਤ ਹੈ, ਕ੍ਰਿਤਾ

0: ਨਾਇਕ ਹੈ ਖਲ ਕਾਇਕ ਹੈ
1: ਬਸੰਬਰ ਹੈ ਕਰਨ ਆਲੇ ਹੈ ਨਿਰਪ ਨਾਇਕ ਹੈ ਸਰ ਪਾਇਕ ਹੈ
0: ਭੰਜਨ ਹੈ ਅਰ ਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ
1: ਅਕਲਿਨ ਕਿਰਤਾ ਸਰਬਾ ਕਿਰਤਾ ਕਰਤਾ ਕਰ ਹੈ ਹਰਤਾ ਹਰ ਹੈ
0: ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਪੁਚੰਗ ਪਿਆਤ ਛੰਦ
1: ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ
0: ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ
1: ਨਮੋ ਰਾਜ ਸਿੰਘ ਤਾਮ ਸਿੰਘ ਸੰਤ ਰੂਪੇ ਨਮੋ ਪਰਮ ਤਤੰਗ ਅਤੰਗ ਸਰੂਪੇ
0: ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ
1: ਨਮੋ ਜੁਜ ਜੁਜੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ
0: ਨਮੋ ਗਲੇ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਬਭੂਤੇ
1: ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬੰਕ ਬੰਕੇ
0: ਅਭੰਗੀ ਸਰੂਪੇ ਅਨੰਗੀ ਅਨਾਮੇ ਤਰਭੰਗੀ ਤਿਰਕਾਲੇ ਅਨੰਗੀ ਅਕਾਮੇ ਏ ਕਛਰੀ ਛੰਦ
1: ਅਜੈ ਅਲੇ ਅਭੇ ਅਭੇ
0: ਅਭੂ ਅਚੂ ਅਨਾਸ ਕਾਸ
1: ਅਗੰਜ ਪੰਜ ਲੱਖ ਅਭਖ।

0: ਕਰ ਮੰਗਾ ਪਰ ਮੰਗਾ ਗੰਜੇ ਅਲੇਖੇ ਪੁਚੰਗ ਪਿਆਤ ਛੰਦ
1: ਨਮ ਸੁਰ ਪ੍ਰਣਾਮੇ ਸਮ ਸੁਰ ਪ੍ਰਣਾਸੇ ਅਗੰਜਲ ਅਨਾਮੇ ਸਮ ਸੁਰ ਨਿਵਾਸੇ
0: ਨਿਰਕਾਮ ਅੰਗ ਬੈ ਭੂਤੇ ਸਮਸਤਲ ਸਰੂਪੇ ਕੋ ਕਰਮ ਅੰਗ ਪ੍ਰਣਾਸੀ ਸੋ ਧਰਮ ਅੰਗ ਬੈ ਭੂਤੇ
1: ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ ਕਰੀ ਮਨ ਕੁਨਿੰਦਾ ਸਮ ਸੁਰ

0: ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤਪ ਪ੍ਰਸਾਦ ਸੋਈਏ ਪਾਤਸ਼ਾਹੀ ਦਸਵੀਂ ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ
1: ਸੂਰ ਸਰਾਰਦਨ ਸੁਧ ਸਿਧਾਂਤਕ ਸੰਤ ਸਮੂਹ ਅਨੇਕ ਮਤੀ ਕੇ
0: ਦੇਸ ਕੋ ਦੇਖ ਰਿਹਾ ਮਤ ਕਹੋ ਨਾ ਦੇਖਿਤ ਪ੍ਰਾਣ ਪਤੀ ਕੇ
1: ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂਤੇ ਏਕਰਤੀ ਬਿਨ ਏਕਰਤੀ ਕੇ
0: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੁਰੰਗ ਸਵੰਗ ਸਵਾਰੇ
1: ਰੰਗ ਕੁਰੰਗ ਸਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ
0: ਹਰੀ ਭਜਾਨ ਕੇ ਪੂਪ ਪਲੀ ਬਿਦਨਿਆ ਵਸੀ ਸਨਾ ਜਾਤ ਵਿਚਾਰੇ
1: ਇਤੇ ਪੈ ਤੋ ਕਹਾਂ ਪੈ ਭੂਪਤ ਅੰਤ ਕੋ ਨੰਗੇ ਹੀ ਪਾਏ ਪਧਾਰੇ
0: ਗੀਤ ਫਿਰੇ ਸਭ ਦੇਸ ਦਿਸਾਨ ਕੋ ਬਾਜ ਢੋਲ ਮਰਦੰਗ ਨਗਾਰੇ
1: ਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹੈ ਰਾਜ ਹਜ਼ਾਰੇ
0: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ
1: ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਕੀਰਤ ਨਾਮ ਦਿਆ ਦਮਦਾਨ ਸੁਸੰਜਮ ਨੇ ਮਨ ਇੱਕ ਬਸਿੱਖ ਹੈ
1: ਵੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖ ਹੈ
0: ਕੌਣ ਆਹਾਰ ਜਤੀ ਜਤਾਰ ਸਭੈ ਸੋ ਵਿਚਾਰ ਹਜ਼ਾਰ ਕੇ ਦੇਖੈ
1: ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕਰ ਤੀ ਬਿਨ ਏਕ ਨਾ ਲੇਖੈ
0: ਸੁਧ ਸੁਪਾਦ ਰੰਤ ਦਬਾਸ ਸਾਸ

0: ਗਿਓ ਪਰਲੋਕ
1: ਗਵਾਇਓ ਬਸਕੀਉ ਬਖਿਆਨਸੋ ਬੈਠ ਕੇ ਐਸੀ ਐਸੇ ਸੋ ਬੈਸ ਬਤਾਇਓ
0: ਸਾਚ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
1: ਕਾਹੂ ਲੈ ਪਹਨ ਪੂਜ ਧਰਿਓ ਸਿਰ ਕਾਹੂ ਲੈ

0: ਸੇਵਕ ਸਿੱਖ ਸਭੈ ਕਰਤਾਰਾ।
1: ਮੂਰਛਾ ਨਿਜ ਕਰਦੇ ਕਰੀਐ ਸਭੈ ਰਣ ਕੋ
0: ਆਸੰਗਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ।
1: ਤੁਮੈ ਛਾੜ ਕੋਈ ਔਰ ਨਾ ਧਿਆਉਂ, ਜੋ ਬਰਚਾਉਂ ਸੁ ਤੁਮ ਤੇ ਪਾਉਂ।
0: ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ।

0: ਕਲਾ ਸੁਮਰਤ ਸੁਆਮੀ ਸੋ ਕਿਉਂ ਮਨੋ ਵਿਸਾਰੇ
1: ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ
0: ਸਾਚੇ ਸਾਹਿਬਾ ਕਿਆ ਨਾਹੀਂ ਕਰਤੇ
1: ਰਹਿ ਸਭ ਕਿਛ ਹੈ ਜਿਸ ਦੇ ਸੋ ਪਾਵੇ
0: ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
1: ਜਿਨ ਕੈ ਮਨ ਵਸਿਆ ਵਾਚੇ ਸ਼ਬਦ ਕਨੇਰੇ
0: ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ
1: ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ
0: ਪ੍ਰਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ
1: ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ
0: ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ
1: ਵਾਜੇ ਪੰਜ ਸ਼ਬਦ ਕਰਸ ਭਾਗੈ ਸ਼ਬਦ ਵਾਜੇ

0: ਕਰੇ ਵਿਚਾਰੀਆ,
1: ਖੁਦ ਬਾਜ ਸਮਰਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ,
0: ਇਸ ਨਾਮ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ,
1: ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ,
0: ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ
1: ਜਾਣਿਆ, ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ,
0: ਕਿਰਪਾ ਖਿਲਵੇ ਕਟੇ ਗਿਆ ਅੰਜਨ ਸਾਰਿਆ,
1: ਅੰਦਰੋਜਨ ਕਾ ਮੋਹ ਟੁਟਾ ਦਿਨ ਕਾ ਸ਼ਬਦ ਸਚੈ ਸਵਾਰਿਆ,
0: ਨਾਨਕੇ ਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ,
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰੀਆ,
0: ਭਰਮ ਭੁੱਲੇ ਫਿਰੇ ਦੈ ਦਿਖ ਇੱਕ ਨਾਮ ਲਾਗ ਸਵਾਰਿਆ,
1: ਪ੍ਰਸ਼ਾਦੀ ਮਨ ਪਾਇਆ ਨਿਰਮਲ ਜਨਾ ਪਾਣਾ ਪਾਵੇ,
0: ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ,
1: ਆਵੋ ਸੰਤ ਪਿਆਰੇ ਉਹ ਕਥ ਕੀ ਕਰਾਂ ਕਹਾਣੀ,
0: ਕਰੇ ਕਹਾਣੀ ਕਥ ਕੇਰੀ ਕਿਤ ਦੁਆਰੇ ਪਾਈਏ,
1: ਮਨ ਮਨ ਧਨ ਸਭ ਸੌਂਪ ਗੁਰ ਕੋ ਕੁਮੰਨਿਆ ਪਾਈਏ,
0: ਗੁਰੂ ਕੇ ਰਾਗਾ ਬਹੁ ਸੱਚੀ ਬਾਣੀ,
1: ਨਾਨਕ ਸੁਣੋ ਸੰਤੋ ਕਥੋ ਕਥ ਕਹਾਣੀ,
0: ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ,
1: ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰੇ, ਆ
0: ਮਾਇਆ ਮੋਹਣੀ ਜਿਨੇ ਭਰਮ ਭੁਲਾਇਆ,
1: ਮਾਇਆ ਤਾਂ ਮੋਹਣੀ ਤਿਨੈ ਕੀਤੀ।

0: ਸਵਰਨਾ ਮੁੰਜਨ ਅੰਮ੍ਰਿਤ ਖੋਈ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ
0: ਜਨ ਸਭ ਤੋਂ ਦੋ ਪਾਏ ਵਿਵੇਕ ਪ੍ਰਸਨ ਆਇਆ
1: ਲਾਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ
0: ਕਹਿ ਨਾਨਕ ਜਿਸ ਨੂੰ ਆਪ ਤੁਠਾ ਦਿਨ ਅੰਮ੍ਰਿਤ ਗੁਰ ਤੇ ਪਾਇਆ
1: ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ
0: ਲਾਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਈ ਬੋਲਣਾ
1: ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ
0: ਪ੍ਰਸਾਦੀ ਜਿਨੀ ਆਪ ਤਾਂ ਡਿਆਰ

0: ਸੁਖ ਪਾਵੇ।
1: ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੇਂ ਚਲਾਵਹੀ।
0: ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੋਹਣਾ।
1: ਯਤਨ ਕੈ ਮਨ ਵਸਿਆ ਜਿਨ ਧਰੁ ਲਿਖਿਆ ਆਇਆ,
0: ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੈ ਨਾ ਪਾਇਆ।
1: ਕਹਿ ਨਾਨਕ ਸ਼ਬਦ ਸੋਹਿਲਾ ਸਤ ਗੁਰੂ ਸੁਣਾਇਆ,
0: ਹੋਏ ਸੇਜਣਾ ਜਿਨੀ ਹਰ ਧਿਆਇਆ।
1: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ।
0: ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਭਾਇਆ।
1: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ।
0: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
1: ਪਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ।
0: ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ।
1: ਸਹਿਸਾ ਜੀ ਉਹ ਮਲੀਨ ਹੈ ਕਿਤ ਸੰਜਮ ਧੋਤਾ ਜਾਏ।
0: ਮਨ ਤੋਂ ਬਹੁ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ।
1: ਕਹਿ ਨਾਨਕ ਗੁਰ ਪ੍ਰਸ਼ਾਦੀ ਸਹਿਜ ਉਪਜੈ ਸਹਿਸਾ ਵਜਾਏ।
0: ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿਨੀ ਜਨਮ ਜੂ ਹੈ ਹਰਿਆ।

0: ਛੱਡ ਸਦਾ ਰਹਿ ਪੜਨੇ ਗੁਰ ਬਿਨ ਅਵਰ ਨ ਜਾਣੇ ਕੋਈ।
1: ਜੈ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ,
0: ਏਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਗੁਰ ਮੁਕਤ ਨਾ ਪਾਵੇ।
1: ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਬੇ ਕੀਆ ਜਾਏ,
0: ਅਨੇਕ ਚੁਨੀ ਭਰਮ ਆਵੇ, ਬਿਨ ਸਤਗੁਰ ਮੁਕਤ ਨਾ ਪਾਏ।
1: ਫਿਰ ਮੁਕਤ ਪਾਏ ਲਾਲ ਚਰਨੀ ਸਤਗੁਰੂ ਸ਼ਬਦ ਸੁਣਾਏ,
0: ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਗੁਰ ਮੁਕਤ ਨਾ ਪਾਏ।

0: ਕੱਚੀ ਬਾਣੀ,
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ,
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ,
1: ਜਿਨ ਕਹਿਰ ਲਿਆ ਮਾਇਆ ਬੋਲਣ ਪੈਰ ਵਾਣੀ,
0: ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ,
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ,
0: ਸ਼ਬਦ ਰਤਨ ਜਿਤ ਮਨ

0: ਅਮਰਤਾਇਆ ਵੇਖੇ ਗੁਰਮੁਖ ਸਾਹਿਬ ਬੁਝਾਏ,
1: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ।
0: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ।
1: ਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।
0: ਸਿਮਰਤ ਸ਼ਾਸਤਰ ਪੁਨ ਪਾ ਵਿਚਾਰ ਦੇ ਤਤੈ ਸਾਰ ਨਾ ਜਾਣੀ,
1: ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ।
0: ਕਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ,
1: ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ।
0: ਕਹਿ ਨਾਨਕ ਸੋ ਤਦ ਪਾਏ ਇਸ ਨੂੰ ਅੰਦਨ ਹਰ ਲਿਵ ਲਾਗਿਆ ਜਾਗਤ ਰਹਿਣ ਵਿਹਾਣੀ।
1: ਮਾਤਾ ਕੇ ਉਦਰ ਮੈਂ ਪ੍ਰਿਤ ਪਾ

0: ਆਪਣੀ ਲਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ
1: ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ
0: ਜਾਤ ਸਭਾਣਾ ਤਾਂ ਜੰਮਿਆ।

0: ਕਿਸੇ ਵੇਟੋ ਰਹੇ ਲੋਕ ਬਿਲਾਏ।
1: ਐਸਾ ਸਤਿਗੁਰੂ ਜੀ ਮਿਲੇ ਤਿਸ ਨੂੰ ਸਿਰ ਸੋਂ ਪੀਏ ਵਿੱਚੋਂ ਆਪ ਜਾਏ।
0: ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮੰਨਿਆ।
1: ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ।
0: ਰਾਸ ਮੇਰੀ ਮਨਵਣ ਜਾਰਾ, ਹਰ ਰਾਸ ਮੇਰੀ ਮਨਵਣ ਜਾਰਾ, ਸਤਿਗੁਰ ਤੇ ਰਾਸ ਜਾਰਾ।
1: ਹਰ ਹਰ ਨਿਤ ਜਪੋ।

0: ਜਾਓ ਪਿਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ,
1: ਹਰ ਗਾਓ ਮੰਗਲ ਨਿਤ ਸਖੀਏ ਸੁਖ ਦੁਖ ਨਾ ਵਿਆਪੈ,
0: ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ,
1: ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ

0: ਜਿਨ੍ਹਾਂ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ,
1: ਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ।
0: ਇਹ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਜਿਤ ਲਾਇਆ।
1: ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋ ਸਤਰੀ, ਹਰ ਬਿਨ ਅਵਰ ਨਾ ਦੇਖੋ ਕੋਈ,
0: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨੇ ਹਾਲਿਆ।
1: ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ।
0: ਪ੍ਰਸਾਦੀ ਬੁਝਿਆ ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ।
1: ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ।
0: ਇਹ ਸਰਵਣੋ ਮੇਰੇ ਓ ਸੱਚੇ ਸੁਣਨੇ ਨੂੰ ਪਠਾਏ,
1: ਸੱਚੇ ਸੁਣਨੇ ਨੂੰ ਪਠਾਏ ਸਰੀਰ ਲਾਏ, ਸੁਣੋ ਸਤ ਬਾਣੀ
0: ਜਿਸ ਸੁਣੀ ਮੰਤਨ ਹਰਿਆ ਹੋਆ ਰਸਨ ਰਸ ਸਮਾਣੀ।
1: ਅਲਖ ਵਡਾਣੀ ਤਾਕਿ ਗਤ ਕਹੀ ਨਾ ਜਾਏ,
0: ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚੇ ਸੁਣਨੇ ਨੂੰ ਪਠਾਏ।
1: ਗੁਫਾ ਅੰਦਰ ਰੱਖ ਕੇ ਬਾਜਾ

0: ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਸਾਵਣ ਦੇ ਮਹੀਨੇ ਦੀ ਸਮਾਪਤੀ ਤੋਂ ਉਪਰੰਤ ਅੱਜ ਪਾਦੋਂ ਦਾ ਮਹੀਨਾ ਚੜ੍ਹਿਆ ਹੈ। ਗੁਰੂ ਸਾਹਿਬ ਕਿਰਪਾ ਕਰਨ, ਸਾਰੀਆਂ ਸੰਗਤਾਂ ਦਾ ਸੁੱਖ ਸੁੱਖਾਂ ਦਾ ਬਤੀਤ ਕਰਾਉਣ, ਸਭ ਨੂੰ ਆਪਣੇ ਦਰਮ ਕਰੋ ਨਾਮ ਦੀ ਦਾਤ, ਸਭ ਦੇ ਪਰਿਵਾਰਾਂ 'ਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਥੋੜ੍ਹੇ ਸਮੇਂ ਵਾਸਤੇ ਜਿਹੜੀ ਆ ਉਹ ਕਥਾ ਦੀ ਹਾਜ਼ਰੀ ਭਰਨਗੇ, ਸੋ ਆਓ ਉਹਨਾਂ ਦੇ ਪਾਸੋਂ ਮਹੀਨੇ ਦੀ ਕਥਾ ਜਿਹੜੀ ਉਹ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਬਾਰਕ ਦਰ 'ਤੇ ਅੰਮ੍ਰਿਤ ਵੇਲੇ ਤੋਂ ਆਪ ਜੀ ਹਾਜ਼ਰੀਆਂ ਭਰ ਕੇ ਜੀਵਨ ਨੂੰ ਸਤਿਗੁਰੂ ਦੇ ਦਰ 'ਤੇ ਪ੍ਰਵਾਨ ਕਰ ਰਹੇ ਹੋ। ਆਓ ਗੁਰੂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਮੁਬਾਰਕ ਬਾਣੀ ਹੈ 12 ਮਾਹਾਂ, ਜਿਹਦਾ ਅਰਥ ਹੈ ਵੀ 12 ਮਹੀਨਿਆਂ ਵਾਲੀ ਇਹ ਮੁਬਾਰਕ ਬਾਣੀ ਹੈ। 12 ਮਹੀਨਿਆਂ ਵਿੱਚ ਇੱਕ ਮਹੀਨਾ ਹੈ ਭਾਦੋਂ ਦਾ, ਜਿਹੜਾ ਹਜ਼ੂਰ ਦੀ ਕਿਰਪਾ ਨਾਲ ਅੱਜ ਆਰੰਭ ਹੋ ਰਿਹਾ ਹੈ। ਭਾਦੋਂ ਹੈ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ। ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਵੀ ਭਾਦੋਂ ਦੀ ਰੁੱਤ ਵਿੱਚ ਜਿਸ ਜੀਵ ਰੂਪੀ ਇਸਤਰੀ ਦੇ ਮਨ ਵਿੱਚ ਭਰਮ ਪੈਦਾ ਹੋ ਗਿਆ, ਦੂਜੇ ਲੱਗਾ ਹੇਤ ਪਰਮਾਤਮਾ ਪਰਮੇਸ਼ਰ ਨੂੰ ਛੱਡ ਕੇ ਅਤੇ ਸੰਸਾਰ ਦੇ ਮੋਹ ਪਦਾਰਥਾਂ ਵਿੱਚ ਚਿੱਤ ਲੱਗ ਗਿਆ। ਹਜ਼ੂਰ ਕਹਿੰਦੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ, ਲੱਖਾਂ ਵੀ ਆਪਣੇ ਤਨ ਤੋਂ ਸ਼ਿੰਗਾਰ ਕਰੇ ਉਹਦਾ ਸ਼ਿੰਗਾਰ ਕੀਤਾ ਕਿਸੇ ਕਾਰਜ ਨਹੀਂ, ਵੀ ਜੇ ਗੁਰੂ ਦੇ ਦਰ ਤੋਂ ਮਨੁੱਖ ਦੀ ਦੂਰੀ ਪੈ ਗਈ ਆ। ਹਜ਼ੂਰ ਕਹਿੰਦੇ ਜਿੱਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਿਸਨ ਪ੍ਰੇਤ। ਇਹ ਵੀ ਅਟਲ ਸੱਚਾਈ ਆ ਵੀ ਜਿੱਦਣ ਮਨੁੱਖ ਦੀ ਦੇਹੀ ਵਿੱਚੋਂ ਹੰਸ ਆਤਮਾ ਉਡਾਰੀ ਮਾਰਦੀ ਆ, ਹਜ਼ੂਰ ਬਖਸ਼ਿਸ਼ ਕਰਦੇ, ਉਦਣ ਸਭ ਨੇ ਕਹਿਣਾ ਵੀ ਇਹਦਾ ਸਮਾਂ ਮੁੱਕ ਗਿਆ। ਪ੍ਰੇਤ ਦਾ ਅਰਥ ਹੈ ਵੀ ਗੁਜ਼ਰ ਗਿਆ, ਪਾਵੇ ਦੀ ਯਾਤਰਾ ਹੁਣ ਸੰਪੂਰਨ ਹੋ ਗਈ ਆ। ਪਕੜ ਚਲਾਇਨ ਦੂਤ ਜੰਮ ਕਿਸੇ ਨਾ ਦੇਨੀ ਭੇਤ। ਅੱਜ ਤੱਕ ਕਿਸੇ ਵੀ ਬੰਦੇ ਨੂੰ ਇਹ ਭੇਤ ਦਾ ਪਤਾ ਨਹੀਂ ਲੱਗਾ ਵੀ ਜਦੋਂ ਮਨੁੱਖ ਦਾ ਸੰਸਾਰਿਕ ਸਮਾਂ ਆਉਂਦਾ ਤੇ ਇਹਨੂੰ ਕਿਹੜੇ ਪਾਸੇ ਦੂਤ ਲੈ ਜਾਂਦੇ ਆ, ਭਾਵ ਜਦੋਂ ਵੀ ਬੰਦੇ ਦੀ ਯਾਤਰਾ ਦੁਨੀਆਂ ਵਿੱਚੋਂ ਸੰਪੂਰਨ ਮੁੱਕਦੀ ਆ, ਮਨੁੱਖ ਦਾ ਪਰਮਾਤਮਾ ਪਰਮੇਸ਼ਰ ਦੇ ਘਰ 'ਚ ਜਾਣ ਦਾ ਸਫ਼ਰ ਕਿਸ ਤਰ੍ਹਾਂ ਦਾ ਸੀ, ਕਿਵੇਂ ਉਸ ਮਨੁੱਖ ਦੀ ਆਤਮਾ ਦਾ ਨਿਪਟਾਰਾ ਪਰਮੇਸ਼ਰ ਦੇ ਘਰ ਵਿੱਚ ਹੋਣਾ। ਹਜ਼ੂਰ ਕਹਿੰਦੇ ਦੂਤਾਂ ਨੇ ਕਿਸੇ ਨੂੰ ਭੇਦ ਨਹੀਂ ਦਿੱਤਾ, ਛੱਡ ਖੜੋਤੇ ਖਿੰਨੇ ਮਾਹੇ ਜਿਨ ਸਿਓਂ ਲੱਗਾ ਹੇਤ। ਜਿਨ੍ਹਾਂ ਨਾਲ ਬੰਦੇ ਦਾ ਨੇਹ ਸੀ, ਜਿਨ੍ਹਾਂ ਨਾਲ ਪਿਆਰ ਸੀ ਸੰਸਾਰ ਦੇ ਨਾਲ, ਹਜ਼ੂਰ ਕਹਿੰਦੇ ਇੱਕ ਪਲ ਵਿੱਚ ਬੰਦੇ ਨੇ ਸਭ ਕੁਝ ਛੱਡ ਕੇ ਚਲੇ ਜਾਣਾ, ਭਾਵ ਸਭ ਕੁਝ ਪਰਾਇਆ ਹੋ ਗਿਆ। ਹੱਥ ਮਰੋੜੇ ਤਨ ਕੱਪੇ, ਹੱਥ ਮਲ ਰਿਹਾ ਹੈ, ਤਨ ਇਹਦੇ ਕੰਬਦੇ ਆ, ਸਿਆਹੋ ਹੋਵਾ ਸਿਹਤ। ਹਜ਼ੂਰ ਕਹਿੰਦੇ ਵੀ ਇਸ ਮਨੁੱਖ ਦਾ ਜਿਹੜਾ ਸਰੀਰਕ ਤੌਰ 'ਤੇ ਰੰਗ ਸੀ ਉਹ ਕਾਲੇ ਤੋਂ ਸਫੇਦ ਪੈਣਾ, ਭਾਵ ਇਸ ਮਨੁੱਖ ਦੀ ਸੱਤਿਆ ਖਤਮ ਹੋਣੀ ਸ਼ੁਰੂ ਹੁੰਦੀ ਹੈ। ਇੱਕ ਬਚਨ ਸੁਣਿਓ ਧਿਆਨ ਨਾਲ, ਜਦੋਂ ਵੀ ਬੰਦਾ ਸੰਸਾਰ ਤੋਂ ਜਾਂਦਾ ਨਾ, ਅਖੀਰਲੇ ਪਲ ਨੂੰ ਤੁਸੀਂ ਕਦੇ ਧਿਆਨ ਨਾਲ ਦੇਖਣਾ ਵੀ ਮਨੁੱਖ ਦੀ ਜ਼ੁਬਾਨ ਦੇ ਸ਼ਬਦ ਰੁਕ ਜਾਂਦੇ ਆ ਅਤੇ ਅੱਖਾਂ ਵਿੱਚੋਂ ਆਪਣੇ ਆਪ ਹੀ ਪਾਣੀ ਚੱਲਦਾ ਹੈ। ਉਹ ਬੋਲਣਾ ਚਾਹੁੰਦਾ ਪਰ ਕੁਝ ਬੋਲ ਨਹੀਂ ਸਕਦਾ। ਅਸੀਂ ਵੀ ਅੰਦਾਜ਼ੇ ਲਾਏ ਆ, ਪਰਿਵਾਰ ਇਕੱਠਾ ਹੋ ਗਿਆ ਅਤੇ ਕਿਹਾ ਵੀ ਦੇਖ ਬਾਪੂ ਇਸ ਕਰਕੇ ਦੁਖੀ ਸੀ ਵੀ ਉਹਦੇ ਕੋਲੋਂ ਮੇਰਾ ਵਿਛੋੜਾ ਝੱਲਿਆ ਨਹੀਂ ਸੀ ਜਾਣਾ। ਇੱਕ ਪਤਨੀ ਕਹਿ ਰਹੀ ਆ ਵੀ ਮੈਂ ਇੰਨੀ ਸਾਂਝ ਸਾਰੇ ਸੰਸਾਰ ਦੀ ਜ਼ਿੰਦਗੀ ਭਰ ਦੀ ਸਾਂਝ ਸੀ ਉਹ ਟੁੱਟ ਜਾਣੀ ਆ, ਉਹ ਤਾਂ ਆਪਣੀਆਂ ਅੱਖਾਂ ਭਰ ਆਏ ਸਨ। ਕਿਸੇ ਨੇ ਕੋਈ ਅੰਦਾਜ਼ਾ ਲਾਇਆ, ਕਿਸੇ ਨੇ ਕੁਝ ਅੰਦਾਜ਼ਾ ਲਾਇਆ, ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੋਂ ਪੁੱਛੀਏ ਵੀ ਮਨੁੱਖ ਦਾ ਅੰਤਮ ਸਮੇਂ ਰੋਣ ਦਾ ਅਸਲ 'ਚ ਕਾਰਨ ਕੀ ਆ? ਉਹ ਹਜ਼ੂਰ ਕਿਰਪਾ ਕਰਦੇ ਆ, ਅਸਲ 'ਚ ਬੰਦਾ ਇਸ ਕਰਕੇ ਨਹੀਂ ਰੋ ਰਿਹਾ ਵੀ ਉਹਨੂੰ ਸੰਸਾਰ ਛੱਡ ਕੇ ਆਪਣੇ ਪਰਿਵਾਰ ਨੂੰ ਛੱਡ ਕੇ ਜਾਣਾ ਪੈਣਾ, ਇਸ ਕਰਕੇ ਰੋ ਰਿਹਾ ਕਰਨੋ ਹੁਤੋ ਸੋ ਨਾ ਕੀ ਉਹ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਇਓ ਅਬ ਕਿਉਂ ਰੋਵਤ ਅੰਧ। ਉਹਨੂੰ ਅਗਲਾ ਪਲ ਦਿਸ ਰਿਹਾ ਹੈ ਵੀ ਜੋ ਕੁਝ ਮੈਂ ਕਰਨਾ ਸੀ ਕੀਤਾ ਨਹੀਂ। ਹਜ਼ੂਰ ਕਹਿੰਦੇ ਫਿਰ ਹੁਣ ਰੋਣ ਦਾ ਕੋਈ ਫਾਇਦਾ ਨਹੀਂ। ਮਨੁੱਖ ਨੂੰ ਹਜ਼ੂਰ ਸਮਝਾ ਰਹੇ ਆ, ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜੇ ਅਸੀਂ ਜ਼ਿੰਦਗੀ 'ਚ ਸੁੱਖ ਲੈਣਾ ਨਾ, ਸਭ ਤੋਂ ਪਹਿਲਾਂ ਅਸੀਂ ਆਪਣੇ ਸੁੱਖ ਦੀ ਕਾਮਨਾ ਨਾ ਕਰੀਏ, ਸਭ ਤੋਂ ਪਹਿਲਾਂ ਦੂਜਿਆਂ ਦੀ ਦੁਨੀਆ ਵਿੱਚ ਅਸੀਂ ਸੁੱਖ ਲੋੜਿਆ ਕਰੀਏ। ਜੇ ਅਸੀਂ ਦੂਜਿਆਂ ਦੇ ਪ੍ਰਤੀ ਹਿਰਦੇ 'ਚ ਈਰਖਾ ਰੱਖਦੇ ਹਾਂ, ਦੂਜਿਆਂ ਦੇ ਪ੍ਰਤੀ ਅਸੀਂ ਨਫ਼ਰਤ ਪਾਲਦੇ ਹਾਂ, ਦੂਜਿਆਂ ਦੇ ਪ੍ਰਤੀ ਅਸੀਂ ਕਹਿੰਦੇ ਹਾਂ ਵੀ ਇਹਦੇ ਪਰਿਵਾਰ ਦੁਖੀ ਰਹੇ, ਸੱਚ ਜਾਣੋ ਫਿਰ ਹਜ਼ੂਰੀ ਵਿੱਚ ਮੈਂ ਬਚਨ ਕਹਿ ਰਿਹਾ, ਮਨੁੱਖ ਦੀ ਜ਼ਿੰਦਗੀ ਕਦੇ ਸੁਖੀ ਨਹੀਂ ਹੋ ਸਕਦੀ। ਹਜ਼ੂਰ ਬਾਣੀ 'ਚ ਕਹਿੰਦੇ ਆ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ। ਦੇਖੋ ਕਿੰਨੇ ਪਿਆਰੇ ਬੋਲ ਨੇ, ਇਹ ਨਾ ਕਹੇ ਵੀ ਮਾਲਕਾ ਮੈਨੂੰ ਸੁੱਖ ਦੇ। ਹਜ਼ੂਰ ਕਹਿੰਦੇ ਜੇ ਸੁੱਖ ਲੈਣਾ ਤੇ ਦੂਜਿਆਂ ਦਾ ਭਲਾ ਕਰਨ ਦੀ ਦਾਤ ਗੁਰੂ ਕੋਲੋਂ ਸਿੱਖ ਲਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਜੇ ਆਪਣੇ ਲਈ ਸੁੱਖ ਮੰਗ ਰਿਹਾ, ਦੂਜੇ ਵਾਸਤੇ ਵੀ ਸੁੱਖ ਮੰਗਿਆ ਕਰ, ਤੇਰੀ ਜ਼ਿੰਦਗੀ 'ਚ ਕਦੇ ਦੁੱਖ ਨਹੀਂ ਆਏਗਾ। ਹਜ਼ੂਰ ਕਹਿੰਦੇ ਜਿੱਦਾਂ ਦਾ ਤੂੰ ਬੀਜੇਗਾ ਨਾ, ਉੱਦਾਂ ਦਾ ਕਰਮਾਂ ਦੀ ਖੇਤੀ ਆ। ਜੇ ਪਾਪ ਬੀਜਿਆ ਤੇ ਪਾਪ ਵੱਢਣ ਨੂੰ ਤਿਆਰ ਰਹਿ, ਜੇ ਚੰਗਿਆਈਆਂ ਬੀਜੀਆਂ ਨੇ ਤੇ ਇਹਦਾ ਫਲ ਵੀ ਗੁਰੂ ਦੀ ਕਿਰਪਾ ਨਾਲ ਤੈਨੂੰ ਹੀ ਮਿਲੇਗਾ। ਨਾਨਕ ਪ੍ਰਭ ਸ਼ਰਨਾਗਤੀ, ਚਰਨ ਬੋਹਿਤ ਪ੍ਰਭ ਦੇਤ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਜਿਹੜੇ ਵਾਹਿਗੁਰੂ ਦੀ ਸ਼ਰਨ ਵਿੱਚ ਚਲੇ ਜਾਂਦੇ ਆ, ਉਹਨਾਂ ਨੂੰ ਗੁਰੂ ਦੇ ਚਰਨ ਜਹਾਜ਼ ਦਾ ਆਸਰਾ ਮਿਲ ਜਾਂਦਾ ਹੈ। ਜਿਹੜੇ ਗੁਰੂ ਕੇ ਚਰਨਾਂ ਵਿੱਚ ਸਵਾਰ ਹੋ ਗਏ, ਸੇ ਭਾਦੋ ਨਰਕ ਨਾ ਪਾਈਆਂ, ਗੁਰ ਰੱਖਣ ਵਾਲਾ ਹੇਤ। ਹਜ਼ੂਰ ਕਿਰਪਾ ਕਰਦੇ ਭਾਦੋਂ ਦੀ ਰੁੱਤ ਵਿੱਚ ਉਹਨਾਂ ਨੂੰ ਕੋਈ ਦੁੱਖ ਨਰਕ ਤਕਲੀਫ ਨਹੀਂ ਹੁੰਦੀ। ਕਿਹਨਾਂ ਨੂੰ? ਗੁਰ ਰੱਖਣ ਵਾਲਾ ਹੇਤ, ਜਿਨ੍ਹਾਂ ਨੂੰ ਗੁਰੂ ਰੱਖਦਾ ਹੈ, ਜਿਨ੍ਹਾਂ ਦੇ ਵੱਲ ਗੁਰੂ ਸਾਹਿਬ ਆਪਣੀ ਬਖਸ਼ਿਸ਼ ਕਰ ਦਿੰਦੇ ਆ। ਹਜ਼ੂਰ ਦੇ ਦਰ ਤੇ ਆਏ ਹਾਂ, ਬਾਣੀ ਪੜ੍ਹੀ ਆ, ਸੰਗਤ 'ਚ ਜੁੜੇ ਹਾਂ, ਅਤੇ ਇਹ ਯਕੀਨ ਅਤੇ ਭਰੋਸਾ ਆਏ, ਜਾਮ ਗੁਰੂ ਹੋਏ ਵੱਲ ਧਨੈ ਕਿਆ ਗਰਬ ਦੀਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਜਾਮ ਦਾ ਅਰਥ ਹੈ ਜੇ ਮੇਰਾ ਗੁਰੂ ਵੱਲ ਹੋ ਜਾਏ, ਗੁਰੂ ਆਪਣੀ ਬਖਸ਼ਿਸ਼ ਕਰ ਦੇ, ਅਤੇ ਕਿਸੇ ਵੀ ਬੰਦੇ ਦੀ ਮੁਤਾਜ਼ਗੀ ਨਹੀਂ। ਜਿਹੜੇ ਹਜ਼ੂਰ ਬਾਣੀ 'ਚ ਸ਼ਬਦ ਵਰਤੇ ਆ, ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਛੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਵਾਹਿਗੁਰੂ ਜੀ, ਜਦੋਂ ਤੂੰ ਮੇਰੇ ਅੰਗ ਸੰਗ ਹੈ ਤੇ ਮੈਨੂੰ ਕਿਸੇ ਵੀ ਸੰਸਾਰ ਦੇ ਲੋਕਾਂ ਕੋਲ ਡਰਨ ਦੀ ਲੋੜ ਨਹੀਂ। ਹਜ਼ੂਰ ਦਾਤਾ ਮਿਹਰ ਕਰੇ, ਨਵਾਂ ਜੋ ਮਾਲਕ ਦੀ ਕਿਰਪਾ ਨਾਲ ਭਾਦੋਂ ਦਾ ਮਹੀਨਾ ਹੈ, ਕਿਰਤ ਕਰਦੇ ਹਾਂ, ਨਾਮ ਜਪਦੇ ਹਾਂ, ਵੰਡ ਛਕਦੇ ਹਾਂ, ਸਾਡਾ ਸਭ ਦਾ ਬਤੀਤ ਹੋਵੇ। ਇੰਨੇ ਸ਼ਬਦ ਆਪ ਜੀ ਨੇ ਪ੍ਰਵਾਨ ਕਰਨੇ। ਬਹੁਤ ਬਹੁਤ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ, ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਆਪਣੇ ਪਵਿੱਤਰ ਬਚਨਾਂ ਦੇ ਵਿਚਾਰ ਆਪ ਕਰਾਈ ਹੈ ਜੀ। ਇੰਨੇ ਸ਼ਬਦ ਪ੍ਰਵਾਨ ਕਰਿਓ। ਗੁਰੂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਗਲੇ ਭੌਲਿਖੇ ਸਰਲੇਖ ਨਾਨਕ ਨਿਰਪੁਣ ਨਿਰੰਕਾਰ ਸਤਿ ਮਹਲਾ ਪਹਿਲਾ
1: ਨਾਨਕ ਨਿਰਪੁਣ ਨਿਰੰਕਾਰ ਕਿਤੇ ਰਾਮ ਰਵਾਲ ਕੀਤੀਆਂ ਕਰਨ ਕਹਾਣੀਆਂ ਕਿਤੇ ਵਿਦ ਵਿਚਾਰ ਕਿਤੇ ਨੱਚੇ ਮੰਗਤੇ ਗਿਣ ਮਿਣ ਪੂਰਿਆਂ।

0: ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਵੈ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੂਸੇ ਗਿਆਨ ਵਿਹੂਨੇ
1: ਵਾਹਿਗੁਰੂ ਚੇਲੇ ਨਚਨ ਗੁਰ ਪੈਰ ਹਲਾਇਨ ਫੇਰਨ ਸਿਰ ਉਡਰਾਵਾਂ ਝੱਟ ਪਾਏ ਵੇਖਿਆ ਲੋਕ ਹੱਸਿਆ ਕਰ ਜਾਏ।

ਦੇਵ ਕੀਤੇ ਸੰਤੋਖ ਸੱਚੋ ਸੱਚ ਤੇ ਆਇਆ ਪੈਦਾ ਰੱਖਿਓ ਕਰ।

ਹੌਲੀ ਦਾਨ ਮੁੰਡਾ ਤਲੀਖਾ ਕਰੇ ਮਿਲੇ ਤਮਸ ਕਲਾਈਏ ਕੂੜਾ ਲੱਤ ਛੱਡੀਏ ਕਮਾਨੇ ਲੱਗ ਧਿਆਈਏ ਫਲ ਦੇ ਵੇਹੂ ਪਾਈ ਜੇ ਵੇਹੀ ਘਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਤੂੜਤਨਾ ਦੀ ਪਾਈਏ ਮਤ ਥੋੜੀ ਸਿਵ ਕਵਾਈਏ ਮਤ ਥੋੜੀ ਸਿਵ

ਕਾਮ ਨੇ ਸਤਪੁਛੀਐ ਬੈਬੈ ਕਰੇ ਵਿਚਾਰਨ ਦੀ ਰੀਤ ਗਿਆਨ ਮਿਉਣੀ ਪਾਹੇ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਮਾਵੈ ਰੂਪ ਕਰੇ ਸਿਗਾਰ ਉੱਚੇ ਕੁਕੈ ਮਦ ਗਾਵੈ ਜੋਧਾ ਕਾ ਵਿਚਾਰ ਮੂਰਖ ਪੰਡਿਤ ਇੱਕ ਮਤ ਜਸਨ ਜੇ ਕਰੇ ਪਿਆਰ ਧਰਮੀ ਧਰਮ ਕਰੈ ਗਵਾਵੈ ਮੰਗੈ ਮੁਖ ਦੁਆਰ ਜਤੀ ਸਦਾਵੈ ਜੁਗਤ ਨਜਾਣੇ ਛੱਡ ਬੈ ਕਿਰਪਾ।

ਜਿੱਥੇ ਮਿਲਿਆ ਵਡਿਆਈ ਆ ਸਦ ਖੁਸ਼ੀਆਂ ਸਦ ਚਾਓ ਤਿੰਨ ਮੁਖ ਟਿੱਕੇ ਨਾ ਨਿਕਲੈ ਜਿਨ ਮਨ ਸੱਚਾ ਨਾ

ਤੇਰਾ ਡਰ ਅਗਲਾ ਖਪ ਖਪ ਛਿਜੈ ਦੇ ਨਾਵ ਜਿਨਾ ਸੁਲਤਾਨ ਖਾਨ ਹੁੰਦੇ ਡਿੱਠੇ ਕੇ ਨਾਨਕ ਉੱਠੀ ਚੱਲਿਆ ਸਭ ਗੂੜੇ ਤੁੱਟੇ ਨੇ ਹੈ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਜ ਮਿੱਠੇ ਮੰਨਿਆ ਸੁਣਿਆ ਸਾ ਲੋਣੇ ਖੜ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਛੱਤੀ ਅੰਮ੍ਰਿਤ ਭਾਉ ਏਕ ਜਾ ਕੁਣ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ

ਜਾ ਪਤ ਸਿਉਂ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਕੁਵਾਰ ਜਿਤ ਚੜ੍ਹਿਆ ਤਨ ਪੀੜੀਆ ਮਨ ਮੈਂ ਚਲੈ ਵਿਕਾਰ ਰਹਾਓ ਕਰਮ ਅੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਿਵਾਰ ਹੁਕਮ ਸੋਈ ਤੁਧ ਭਾਵ ਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹ ਪੁੱਛ ਨਾ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖੁਆਰ ਜੇ ਸੁੱਤੈ ਤਨ ਪੀੜੀਐ ਮਨ ਮੈਂ ਚਲੈ ਵਿਕਾਰ ਹਾਉ ਸ੍ਰੀ ਰਾਗ ਮਹੱਲਾ ਪਹਿਲਾ ਕੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਨਾਸ ਅਗਰ ਵਾਸ ਤਨ ਸਾਸ ਅੜਸਠ ਤੀਰਥ ਕਾ ਮੁਖ ਟਿਕਾ ਤਿਤ ਮੁਖ ਤਿਤ ਘੱਟ ਮਤ ਵਿਗਾਸ ਉਤ ਮਤੀ ਸਾਲਾਣਾ ਸਚਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸਵੇਰ ਕਮਾਈ ਹੈ ਕੂੜੇ ਕੂੜਾ ਜੋਰ ਰਹਾਓ ਪੂਜ ਲੱਗੈ ਪੀਰੇ ਆਖੀਐ ਸਭ ਮਿਲੈ ਸੰਸਾਰ ਨਾਉ ਸੁਧਾਏ ਆਪਣਾ ਹੋਵੈ ਸਿੱਧ ਸੁਮਾਰ ਜਾ ਪਤ ਲੇਖੈ ਨਾ ਪਵੈ ਸਭਾ ਪੂਜ ਕੁਵਾਰ ਜਿਨ ਕਹੋ ਸਤਿਗੁਰ ਤਾਪਿਆ ਤਿਨ ਮੇਟ ਨਾ ਸਕੈ ਕੋਈ ਉਹਨਾਂ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਨਾਮ ਪੂਜੀਐ ਨਾਮ ਮੰਨੀਐ ਅਖੰਡ ਸਦਾ ਸਹਿਜ ਹੋਏ ਕਿਉਂ ਕੇਰ ਲਾਈਐ ਤਾਂ ਜੀਓ ਕਿਹਾ ਹੋਏ ਜਲੀਆਂ ਸਭ ਸਿਆਣ ਪਾ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰਿਆ ਦਰਗਿਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣਵਿਥਰੈ ਗੁਣਵੰਤੀ ਝੂਰ ਜੇ ਸੋ ਲੋੜੈ ਵਰ ਕਾਮਣੀ ਨਾ ਫਿਰ ਮਿਲਿਐ ਫਿਰ ਨਾ ਮਿਲੀਐ ਫਿਰ ਕੂਰ ਨਾ ਬੇੜੀ ਨਾ ਤੁਲੜਾ ਨਾ ਪਈਐ ਫਿਰ ਦੂਰ ਮੇਰੇ ਠਾਕੁਰ ਪੂਰੇ ਤਖ਼ਤ ਡੋਲ ਗੁਰਮੁਖ ਪੂਰਾ ਜੇ ਕਰੇ ਪਾਈਏ ਸੱਚ ਤੋਲ ਰਹਾਓ

ਉਜਲੀ ਸਤਸਰ ਨਹਾਵਣ ਜਾਓ ਪੂਰੋ ਪੂਰਾ ਆਖੀ ਹੈ ਪੂਰੇ ਤਖਤ ਨਿਵਾਸ ਪੂਰੇ ਥਾਣ ਸੁਹਾਵਣੇ ਪੂਰੇ ਆਸ ਨਿਰਾਸ ਨਾਨਕ ਪੂਰਾ ਜੇ ਮਿਲਿਆ ਕਿਉਂ ਘਟੇ ਗੁਣਤਾਸ ਅਸੀਂ ਰਗ ਮਹੱਲਾ ਪਹਿਲਾ ਵੋ ਭੈਣੇ ਗੱਲ ਮਿਲੈ ਅੰਕ ਸਹੇਲੜੀਆਂ ਮਿਲ ਕੇ ਕਰੈਂ ਕਹਾਣੀਆਂ ਸਮਰੱਥ ਕੰਤਕੀਆਂ ਸਾਚੇ ਸਾਹਿਬ ਸਭ ਗੁਣ ਆਪ ਗੁਣ ਸਭ ਅਸਾਂ ਕਰਤਾ ਸਭ ਕੋ ਤੇਰਾ ਜੋ ਹੋਰ ਇੱਕ ਸ਼ਬਦ ਵਿਚਾਰੀ ਹੈ ਜਾਂ ਤੂੰ ਤਿਆਗਿਆ ਹੋਰ ਰਹਾਓ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਸਤ ਸੰਤੋਖ ਸਿਗਾਰੀ ਆ ਮਿੱਠਾ ਬੋਲਣੀ ਫਿਰ ਰਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ ਕੀਤੀਆਂ ਤੇਰੀਆਂ ਕੁਦਰਤੀ ਕੇਵੜ ਤੇਰੀ ਦਾਤ ਕਿਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ ਕਿਤੇ ਤੇਰੇ ਰੂਪ ਰੰਗ ਕਿਤੇ ਜਾਤ ਅਜਾਤ ਸੱਚ ਮਿਲੈ ਸੱਚ ਉਪਜੈ ਸੱਚ ਮੈਂ ਸੱਚ ਸਮਾਏ ਸੁਰਤ ਹੋਵੈ ਪਤ ਉਗਵੈ ਗੁਰਬਚਨੀ ਭਾਉ ਖਾਏ ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾਏ ਸੀ ਰਾਗ ਮਹੱਲਾ ਪਹਿਲਾ ਭਰੀ ਸਰੀ ਜਿਉਂ ਬਰਹੀ ਭਲੀ ਸਰੀ ਜਿਉਂ ਬਰੀ ਓ ਮੈਂ ਮੋਈ ਕਰਾਓ ਦੁੱਧ ਲੱਗੇ ਫਿਰ ਜਾਕਰੀ ਸਤਿਗੁਰ ਕਾ ਵਿਸਾਓ ਕਲਪਤ ਆਗੀ ਬਾਦ ਹੈ ਸੱਚਾ ਵੇ ਪ੍ਰਵਾਓ ਮਨ ਰੇ ਸੱਚ ਮਿਲੈ ਭਉ ਜਾਏ ਪੈ ਬਿਨ ਨਿਰਭਉ ਕਿਉਂ ਤੀਐ ਗੁਰਮੁਖ ਸ਼ਬਦ ਸਮਾਏ ਰਹਾਓ ਕੀਤਾ ਆਖਣਿਆ ਕੀ ਹੈ ਆਖਣ ਤੋੜ ਨਾ ਹੋਏ ਮੰਗਣ ਵਾਲੇ ਕਿਤੜੇ ਦਾਤਾ ਏ ਖੁਸ਼ ਹੋਏ ਜਿਸ ਕਹਿ ਜੀ ਪ੍ਰਾਣ ਹੈ ਮਨ ਤਨ ਮੈਂ ਜਿਸ ਕਹਿ ਜੀ ਪ੍ਰਾਣ ਹੈ ਮਨ ਵਸਿਆ ਸਕੋਏ ਜਗ ਸੁਪਨਾ ਬਾਜੀ ਬਣੀ ਕਿਨ ਮੈਂ ਖੇਲ ਖਿਲਾਏ ਸੰਜੋਗੀ ਮਿਲੇ ਏਕ ਸਾਹਿਬ ਜੋਗੀ ਉੱਠ ਜਾਏ ਜੋ ਤੁਸ ਪਾਣਾ ਸੋਤੀ ਆਵਰਨ ਕਰਨਾ ਜਾਏ ਗੁਰਮੁਖ ਵਸਤ ਵਿਸਾਈ ਹੈ ਸੱਚਾ ਸੱਚ ਵਖਰ ਸੱਚ ਰਾਸ ਜਿਨੀ ਸੱਚ ਵਣੰਜਿਆ ਗੁਰਪੂਰੇ ਸਾਬਾਸ ਨਾਨਕ ਵਸਤ ਪਛਾਣ ਸੀ ਸੱਚ ਸਬਦਾ ਜਿਸ ਪਾਸ ਸੀ ਰਾਗ ਮਹੱਲਾ ਪਹਿਲਾ ਧਾਤ ਮਿਲੈ ਫੁਨ ਧਾਤ ਕਹੋ ਸਿਫਤ ਸਿਫਤ ਹੀ ਸਿਫਤ ਸਮਾਏ ਲਾਲ ਗੁਲਾਲ ਗੈਬਰਾ ਸੱਚਾ ਰੰਗ ਚੜ੍ਹਾਓ ਸੱਚ ਮਿਲੈ ਸੰਤੋਖੀ ਹੈ ਹਰ ਜਾ ਪੇਕ ਹੈ ਭਾਏ ਭਾਈ ਰੇ ਸੰਜੇ

ਲੈ ਪਿਆਰ ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ ਤ੍ਰਿਭਦ ਕਰਮ ਕਮਾਈਐ ਸਾ ਦੇਸਾ ਹੋਈ ਕਿਉਂ ਗੁਰਬਿਣ ਤ੍ਰਿਪਟੀ ਛੁੱਟ ਸੀ ਸਹਿਜ ਮਿਲਿਆ ਸੁਖ ਹੋਏ ਨਿਜਕਰ ਮੈਲ ਬਛਾਣੀਐ ਨਦਰ ਕਰੇ ਮਲ ਕੁਤੋਏ ਬਿਨ ਗੁਰਮੈਲ ਨਾ ਉਤਰੈ ਬਿਨ ਹਰ ਕਿਉਂ ਕਰ ਵਾਸ ਇੱਕੋ ਸ਼ਬਦ ਵਿਚਾਰੀ ਹੈ ਵਰਤਿਆ ਗਿਆਸ ਨਾਨਕ ਦੇਖ ਦਿਖਾਈ ਹੈ ਹੋ ਸਤ ਬਲਿਹਾਰ ਹੈ।

ਦਰ ਘਟੋਈ ਨਾ ਲਾਇਆ ਦਰਗਿਆ ਝੂਠ ਗਵਾਰ ਹਾਉ ਆਪ ਸੁਜਾਨਾ ਭੁੱਲੇ ਸੱਚਾ ਵੱਡ ਕਿਰਸਾਨ ਪਹਿਲਾਂ ਧਰਤੀ ਸਾਧਕੈ ਸੱਚ ਨਾਮ ਦੇ ਦਾਨ ਨਾਉਣ ਨਿਧ ਉਪਜੈ ਨਾਮ ਏਕ ਕਰਮ ਭਵੈ ਨਿਸਾਨ ਗੁਰ ਕੋ ਜਾਣ ਨਾ ਜਾਣ ਈ ਕਿਉਂ ਤਿਸ ਚੱਜ ਹਜ਼ਾਰ ਅੰਦਲੇ ਨਾਮ ਸਾਰੇ ਆ ਮਨਮੁਖ ਅੰਦਰ ਗੁਬਾਰ ਆਵਣ ਜਾਨਾ ਚੁੱਕਈ ਮਰ ਜਨਮ ਮੈਂ ਹੋਏ ਖੁਆਰ ਚੰਦਨ ਮੋਲਣ ਆਇਆ ਕੰਗੂ ਮਾਂ ਸੰਧੂਰ ਚੋਵਾ ਚੰਦਨ ਬਹੁਤ ਘਣਾ ਪਾਨਾ ਨਾਲ ਕਪੂਰ ਜੇਤਨ ਕੰਤ ਨਾ ਪਾਵਈ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹੈ ਸਭ ਸਿਗਾਰ ਵਿਕਾਰ ਜਬ ਲੱਗ ਸ਼ਬਦ ਨਾ ਭੇਦੀ ਹੈ ਕਿਉਂ ਸੋ ਹੈ ਗੁਰਦੁਆਰ ਨਾਨਕ ਧਨ ਸੋ ਅਗਨੀ ਜਿਨਸੈ ਨਾਲ ਪਿਆਰ ਸੀ ਜਗ ਮਹੱਲਾ ਪਹਿਲਾ

ਪੰਚੇ ਰੁਨ ਦੁੱਖ ਭਰੇ ਬਿਨਸਿਆ ਦੂਜੇ ਭਾਏ ਮੂੜੇ ਰਾਮ ਜਪੋ ਗੁਣਸਾਰ ਹਮੈ ਮਮਤਾ ਮੋਹਣੀ ਸਭ ਮੁੱਠੀ ਅੰਕਾਰ ਆਓ ਜਿਨੀ ਨਾਮ ਸਾਰਿਆ ਦੂਜੀ ਘਰ ਲਾਗੇ ਦੁਬਦਾ ਲਾਗੇ ਪਚ ਮੂਹੇ ਅੰਤਰ ਤਿਸ਼ਨਾ ਅੱਗ ਗੁਰਾ ਕਿਸੇ ਉੱਭਰੇ ਹੋਰ ਮੁੱਠੀ ਧੰਦਾ ਠੱਗ।

ਧੰਨ ਦਾਤਾ ਕਾ ਮੋਈ ਮਮਤਾ ਮਾਇਆ ਕ੍ਰੋਧ ਕਰਮ ਮਿਲੇ ਸੱਚ ਪਾਈਐ ਗੁਰਸਿੱਖ ਸਦਾ ਨਿਰੋਧ ਸੱਚੀ ਕਾਰੈ ਸੱਚ ਮਿਲੈ ਗੁਰਮੁਤ ਪੱਲੈ ਪਾਏ ਸੋ ਜਨ ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗੇ ਪੈਂਦਾ ਜਾਏ ਸ੍ਰੀ ਰਾਗ ਮਹਲਾ ਪਹਿਲਾ ਤਨ ਜਲ ਬਲ ਮਾਟੀ ਪਿਆ ਮਨ ਮਾਇਆ ਮੋਹ ਮਨੂਰ ਅਵਗੁਣ ਫਿਰ ਲਾਗੂ ਭਏ ਗੁਰੂ ਵਜਾਵੈ ਤੂਰ ਬਿਨਸੈ ਬਿਨਸ ਪਦੇ ਭਰਮਾਈ ਹੈ ਦੁਬਦਾ ਡੁੱਬੈ ਪੂਰ ਮਨ ਰੇ ਸ਼ਬਦ ਤਰੋ ਚਿਤਲਾਏ ਜਿਨ ਗੁਰਮੁਖ ਨਾਮ ਨਾ ਬੁੱਝਿਆ ਮਰਜਨ ਮੈਂ ਆਵੈ ਜਾਏ ਰਹਾਓ ਤਨ ਸੁੱਚਾ ਸੁਭਾਅ ਕੀ ਹੈ ਜਿਸ ਮਨ ਸੱਚਾ ਨਾ ਹੋ ਪੈਸਾ ਚ ਰਾਤੀ ਦੇਵਰੀ ਜੇਵਾ ਸੱਚ ਸੁਭਾਓ ਸੱਚੀ ਨਿਤ ਨਿਹਾਲਿਆ ਵੋੜ ਨ ਭਾਵੈ ਦਾਓ ਸੱਚੇ ਤੇ ਪਵਣਾ ਭਇਆ ਪਵਣੇ ਤੇ ਜਲ ਹੋਏ ਜਲ ਤੇ ਤਰੇ ਪਵਣ ਸਾਜਿਆ ਖਟਖਟ ਜੋ ਸਮੋਏ ਨਿਰਮਲ ਮਹਿਲ ਨਾ ਥੀਐ ਸ਼ਬਦ ਰਤੈ ਪਤ ਹੋਏ ਏ ਮਨ ਸੱਚ ਸੰਤੋਖਿਆ ਨਦ ਕਰੈ ਤਸਮਾਹੇ ਪੰਜ ਭੂਤ ਸੱਚ ਪੈਰ ਅਤੇ ਜੋ ਤਿਸ ਹੀ ਜੋ ਸੱਚੀ ਮਨ ਮਾਹੇ ਨਾਨਕ ਅਵਗੁਣ ਵਿਸਰੈ ਗੁਰ ਆਖੇ ਵਤਾਏ ਸ੍ਰੀ ਰਾਗ ਮਹਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਆ ਗੁਰ ਵਿਚਾਰ ਏਕਾ ਵੈ ਇੱਕ ਜਾ ਵੈ ਪੂਰ ਪਰੇ ਅਹੰਕਾਰ ਮਨ ਅਟਮਤੀ ਬੁੱਢੀ ਹੈ ਗੁਰਮੁਖ ਸੱਚ ਸੁਤਾਰ ਗੁਰਬਿਣ ਕਿਉਂ ਤਰੀਆ ਸੁਗ ਹੋਏ ਜੋ ਭਾਵੈ ਤੋ ਰਾਖ ਤੂੰ ਮੈਂ ਵਰਨਾ ਦਿਸਾਂ ਦੂਜਾ ਕੋਈ ਰਹਾਓ ਅੱਗੇ ਦੇਖ ਉੱਡ ਅੱਗੇ ਦੇਖੋ ਡਰ ਜਲੈ ਪਾਛੇ ਰਿਓ ਅੰਗੂਰ ਜਿਸ ਤੇ ਉਪਜੈ ਤਿਸ ਤੇ ਬਿਣ ਸੈ ਖਟਕਰ ਸੱਚ ਭਰਪੂਰ ਆਪੇ ਮੇਲ ਮਿਲਾ ਵਈ ਸੱਚੇ ਮੈਲ ਅਧੂਰ ਸਾਹਿਬ ਸਾਹੇ ਸਾਹੇ ਤੁਝ ਸੰਭਲਾ ਕਰਨਾ ਵਿਸਰੇ ਹੋਏ ਜਿਉਂ ਜਿਉਂ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪੇਉ ਮਨ ਤਨ ਤੇਰਾ ਤੂੰ ਧਣੀ ਗਰਭ ਨਿਵਾਰ ਸਮੇਉ ਜਿਨ ਇਹ ਜਗਤ ਉਪਾਇਆ ਤ੍ਰੇ ਪਵਨ ਕਰ ਆਕਾਰ ਗੁਰਮੁਖ ਚੰਨ ਜਾਣੀ ਹੈ ਮਨ ਮੁਖਨ ਮੁਕਤ ਗੁਬਾਰ ਕਟਕ ਜੋ ਨਿਰੰਤਰੀ ਪੂਜਾ ਗੁਰਮੁਖ ਸਾਰ ਗੁਰਮੁਖ ਜਿਨੀ ਜਾਣਿਆ ਤਿੰਨਾਂ ਕੀ ਚਸਾ ਬਾਸ ਸੱਚੇ ਸਿੱਧੀ ਰਲ ਮਿਲੈ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜੀਉ ਪਿੰਡ ਪ੍ਰਭਾਸ ਸ੍ਰੀ ਰਾਗ ਮਹਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਣ ਸਾਸ ਹੈ ਤਬ ਲਗੇ ਧਨ ਦੇਹੇ ਬਿਨ ਗੁਣ ਕਾਮਨਾ ਆਵੇ ਟਹਿ ਟੇਰੀ ਤਨਖੇ ਮੇਰੇ ਮਨ ਲੈ ਲਾਹਾ ਕਰ ਜਾਏ ਗੁਰਮੁਖ ਨਾਮ ਸਲਾਈਆ ਮੈਨੇ ਵਰੀ ਭਾਏ ਰਹਾਓ ਸੁਣ ਸੁਣ ਗੰਡਨ ਗੱਡੀਆ ਲਿਖ ਪੜ ਪੂਜੇ ਭਾਰ ਤ੍ਰਿਸ਼ਨਾਇਨ ਸਗਲੀ ਹੋਂ ਮੈਂ ਰੋਗ ਵਿਕਾਰ ਹੋਏ ਪ੍ਰਵਾਹ ਤੋਲਵਾ ਗੁਰਮਤਿ ਕੀ ਮਨਸਾਰ ਲਕਸ ਅਣਪ ਜੇ ਕਰੀ ਲਕਸੋਂ ਪ੍ਰੀਤ ਮਿਲਾਪ ਬਿਨ ਸੰਗ ਸਾਧਨਾ ਧਰਾਪੀ ਹੈ ਬਿਨ ਨਾਮ ਹੈ ਦੁੱਖ ਸੰਤਾਪ ਹਰ ਜਪ ਜੀ ਹਰੇ ਛੁੱਟੀ ਹੈ ਗੁਰਮੁਖ ਚੀਨੇ ਆਪ ਤਨ ਮਨ ਗੁਰ ਪੈ ਵਿੱਚ ਆ ਮੰਦੀ ਆ ਸਿਰ ਨਾਲ ਤ੍ਰਿਪਨ ਕੋਈ ਢੰਡੋਲਿਆ ਗੁਰਮੁਖ ਕੋਈ ਨਿਹਾਲ ਮੇਰ ਮਿਲਾਇਆ ਨਾਨਕ ਸੋ ਪ੍ਰਭ ਨਾਲ ਸੀ ਰਾਗ ਮਹਲਾ ਪਹਿਲਾ ਮਰਨ ਕੀ ਚਿੰਤਾ ਨਹੀਂ ਜੀਵਨ ਕਿ ਨਹੀਂ ਆਸ ਤੂੰ ਸਰਬ ਜੀ ਅੰਮ੍ਰਿਤ ਪਾਲ ਹੀ ਲੇਖ ਅਹਿਸਾਸ ਗਿਰਾਸ ਅੰਤਰ ਗੁਰਮੁਖ ਤੂੰ ਵਸੈ ਜੋ ਭਾਵੈ ਤੇ ਅੰਦਰਜਾਸ ਜੀ ਅਰੇ ਰਾਮ ਜਪਤ ਮਨ ਮਾਨੋ ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਤ ਜਾਣੀ ਹੈ ਗੁਰਮਿਲਿਆ ਸੰਗ ਉਧਾਰ ਮਾਇਆ ਜਿਤ ਕਰ ਜਾਈਐ ਤਿਤ ਜੀਵ ਦਿਆਂ ਮਰਮਾਰ ਅਨ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ ਅਨੰਦ ਬਾਣੀ ਪਾਈਐ ਤੈਂ ਹਉ ਮੈਂ ਹੋਏ ਬਿਨਾਸ਼ ਸਤਿਗੁਰ ਸੇਵੈ ਆਪਣਾ ਸਤਿਗੁਰ ਬਾਣੇ ਧਾਸ ਖੜ ਦਰਗਹਿ ਪਹਿਨਾਈਐ ਮੁਖਰ ਨਾਮ ਨਿਵਾਸ ਜੈ ਦੇਖਾਂ ਤੈ ਹਾਰ ਤੈਂ ਜੈ ਦੇਖਾਂ ਤਹਿ ਰਵ ਰਹੇ ਸ਼ਿਵ ਸ਼ਕਤੀ ਕਾ ਮੇਲ ਤੈ ਗੁਣ ਬੰਦੀ ਦੇਵਰੀ ਜੋ ਆਇਆ ਜਗ ਸੰਖੇਲ ਮੇ ਜੋਗੀ ਦੁੱਖ ਵਿਛੜੈ ਮਨ ਮੁਕਲੈ ਨ ਮੇਲ ਮਨ ਬੈਰਾਗੀ ਘਰ ਵਸੈ ਸੱਚ ਪੈਰ ਤਾ ਹੋਈ ਗਿਆਨ ਮਾਰਸ ਭੋਗ ਵੈ ਬੌੜ ਭੁੱਖ ਨਾ ਹੋਈ

ਜਾਣ ਸ਼ਬਦ ਨਾ ਭੀਜਾ ਸਾਖ ਤਾਂ ਦੁਰਮਦੇ ਆਵਣ ਜਾਣ ਸਾਧੂ ਸਤਿਗੁਰ ਜੀ ਮਿਲਿਆ ਤਾਂ ਭਾਈ ਅਗੁਣੀ ਨਿਧਾਨ ਮੰਨ ਰਹੇ ਹੋ ਮੈਂ ਛੋੜ ਘੁਮਾਣ ਹਰ ਗੁਰ ਸਰਵਰ ਸੇਵ ਤੂੰ ਭਾਵੇਂ ਦਰਗਹਿ ਮਾਨ ਪ ਰਹਾਓ ਰਾਮ ਨਾਮ ਜਪ ਦਿਨ ਸਰਾਤ ਗੁਰਮੁਖਾਰ ਧਨ ਜਾਣੋ ਸਭ ਸੁਖ ਹਰਾਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ ਨਿਤੈਨਸ ਹਰ ਪ੍ਰਭ ਸੇਵਿਆ ਸਤਿਗੁਰ ਦੀ ਨਾਮ ਕੁਕਰ ਕੂੜ ਕਮਾਈ ਹੈ ਗੁਰ

ਕਰਨੀ ਪ੍ਰਧਾਨ ਹੋ ਨਾਨਕ ਨਾਮ ਨਾ ਵਿਸਰਿਆ ਕਰਮ ਸੱਚਾ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਦਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ ਦਰਗਹਿ ਬਦ ਭਾਈ ਹੈ ਜਾਂ ਨਾਮ ਵਸਿਆ ਮਨ ਮਾਹੇ ਗੁਰ ਮਿਲਿਆ ਸੁਖ ਪਾਈਏ ਅਗਨ ਮਰੈ ਗੁਣ ਮਾਹੇ ਮਨ ਰਹੀ ਐਨ ਸੁਹਾਰ ਗੁਣਸਾਰ ਜਿਤ ਜਿਨ ਖਿਨ ਪਲ ਨਾਮ ਨਾ ਵਿਸਰੈ ਤੇ ਜਨਵਰ ਲੈ ਸੰਸਾਰ ਹਾਓ ਜੋਤੀ ਜੋਤ ਮਿਲਾਈ ਹੈ ਸੁਰਤੀ ਸੁਰਤ ਸੰਯੋਗ ਹਿੰਸਾ ਮੈਂ ਗਤ ਗਏ ਹਮ ਅਹਿੰਸਾ ਹਮ ਮੈਂ ਗਤ ਗਏ ਨਾਹੀ ਸਹਸਾ ਸੋਗ ਗੁਰਮੁਖ ਜਿਸ ਹਰ ਮਨ ਵਸੈ ਤਿਸ ਮੇਲੇ ਗੁਰ ਸੰਯੋਗ ਕਾਇਆ ਕਾਮਣ ਜੇ ਕਰੀ ਭੋਗੈ ਭੋਗਨ ਹਾਰ ਤਿਸ ਨਾ ਕੀ ਜਈ ਜੋ ਦਿਸੈ ਚਲਣ ਹਾਰ ਗੁਰਮੁਖ ਰਵੈ ਸੁਹਾਗਣੀ ਸੋ ਪ੍ਰਭ ਸੇਜ ਬਤਾਰ ਚਾਰੇ ਅਗਨਿਵਾਰ ਮਾਰ ਗੁਰਮੁਖਰ ਜਲ ਅਪਾਏ ਅੰਤਰ ਕਮਲ ਪ੍ਰਗਾਸੇ ਅੰਮ੍ਰਿਤ ਭਰਿਆ ਗਾਏ

ਗੁਰੂ ਮਾਹੀ ਸਤ ਸੰਗਤ ਸਤਿਗੁਰ ਪਾਈ ਐਨਸ ਸ਼ਬਦ ਸਲਾਹਿ ਰਹਾਉ ਸਚ ਵਕਰ ਧਨ ਰਾਸ ਲੈ ਪਾਈਐ ਗੁਰ ਪ੍ਰਗਾਸ ਜਿਹਨੂੰ ਅਗਨ ਮਰੈ ਜਲ ਪਾਈਐ ਤਿਉਂ ਤਿਸ਼ਨਾ ਦਸਨ ਦਾਸ ਜਮ ਜੰਦਾਰ ਨਾ ਲੱਗੇ ਈ ਓਂ ਭਵ ਜਲ ਜਲ ਜਲ ਤ ਜਲ ਤਰੈ ਤਰਾਸ ਗੁਰਮੁਖ ਕੂੜ ਨਾ ਭਾਵੇ ਸਚ ਰਤੇ ਸਚ ਭਾਏ ਸਾਗ ਸਚ ਨਾ ਭਾਵੇ ਕੂੜੇ ਕੂੜੀ ਭਾਏ ਸਚ ਰਤੇ ਗੁਰਮੇਲੀ ਐ ਸਚੇ ਸਚ ਮਾਏ।

ਉੱਤਰੈ ਜੀਵਨ ਤ੍ਰਿਗ ਵੇਸ਼, ਹੋਰ ਕਿਤੇ ਭਗਤ ਨਾ ਹੋ ਵਹੀ ਬਿਨ ਸਤਿਗੁਰ ਕਹਿ ਉਪਦੇਸ਼, ਮਨ ਰੇ ਗੁਰਮੁਖ ਨਿਵਾਰ, ਗੁਰ ਕਾ ਕਹਿਆ ਮਨ ਵਸੈ, ਹਉਮੈ ਤਿਸ਼ਨਾ ਮਾਰ ਰਹੋ, ਮਨ ਮਾਣਕ ਨਿਰਮੋਲ ਹੈ, ਰਾਮ ਨਾਮ ਪਤ ਪਾਈ, ਮਿਲ ਸਤਸੰਗ ਦਰ ਪਾਈਐ, ਗੁਰਮੁਖ ਕਰ ਲਿਵਲਾਏ, ਆਪ ਗਿਆ ਸੁਖ ਪਾਇਆ, ਮਿਲ

ਜੇ ਸਤਿਗੁਰ ਪੁਰਖ ਨਾ ਭੇਟਿਓ ਸੋ ਪਾਓ ਜਲ ਭਜਾ ਬਜਾਏ ਮਾਨਸ ਜੀਓ ਇਹ ਮਾਨਕ ਜੀਓ ਨਿਰਮੋਲ ਹੈ ਕੌਡੀ ਬਦਲਾ ਜਾਏ ਜਿਨ੍ਹਾਂ ਸਤਿਗੁਰ ਆਸ ਮਿਲੈ ਸੇ ਪੂਰੇ ਪੁਰਖ ਸੁਜਾਨ ਗੁਰੂ ਮਿਲ ਭਾਓ ਜਲ ਲੰਘੀ ਹੈ ਦਰਗਹਿ ਪਦ ਪ੍ਰਵਾਨ ਨਾਨਕ ਤੇ ਮੁਖ ਉਜਲੇ ਧੁਨ ਉਪਜੈ ਸ਼ਬਦ ਨਿਸ਼ਾਨ ਸਿਰਾ ਮਹਿਲਾ ਪਹਿਲਾ ਵਣਜ ਕਰੋ ਵਣਜਾਰਿਓ ਵਖਰ ਲਿਓ ਸੰਭਾਲ ਜੈਸੀ ਵਸਤ ਵਸਾਈਏ ਜੈਸੀ ਨੇ ਬਹਿ ਨਾਲ ਅੱਗੇ ਸਭ ਸੁਜਾਣ ਲੈਸੀ ਵਸ ਸੰਭਾਲ ਭਾਈ ਦੇ ਰਾਮ ਕਿਉਂ ਚਿਤ ਲਾਏ ਅਰਜਸ ਵਖਰ ਲੈ ਚਲੋ ਸੋ ਦੇਖਿਆ ਪਧਿਆਏ ਰਹਾਓ ਜਿੰਨਾ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁਖ ਹੋਏ ਕੋਟੈ ਵਣਜ ਵਣਜੇ ਹੈ ਮੰਥਨ ਕੋਟਾ ਹੋਏ ਭਾਈ ਬਾਤੇ ਮਿਰਗ ਜੋ ਦੁੱਖਣੋਂ ਤਰੋਏ ਕੋਟੇ ਪੋਤੇ ਨਾ ਪਵੈ ਤਿੰਨ ਹਰ ਗੁਰ ਦਰਸਨ ਹੋਏ ਕੋਟੇ ਜਾਤ ਨਾ ਪਾਤੈ ਕੋਟ ਨਸੀ ਜਿਸ ਗੋਏ ਕੋਟੇ ਓਟ ਕਮਾਵਣਾ ਆਏ ਗਿਆ ਪਤਖ ਹੋਏ ਨਾਨਕ ਮਨ ਸਮਝਾਈਏ ਗੁਰ ਕੇਸ਼ਵ ਸਲਾਹ ਰਾਮ ਨਾਮ ਰੰਗ ਰਤਿਆ ਭਰਨ ਪਰਮ ਤਿਨਾ ਹਰ ਜਪ ਲਾਹਾ ਅਗਲਾ ਨਿਰਪਵਾਰ ਮਨਵਾ ਹੈ ਸ੍ਰੀ ਰਾਗ ਮਾਲਾ ਪਹਿਲਾ ਘਰ ਦੂਜਾ ਧਨ ਜੋ ਬਨਾ ਰੁਖ ਲੜਾ ਨਾਠੀ ਅੜੇ ਦਿਨ ਚਾਰ ਪਵਣ ਗਿਰੇ ਪਤ ਜਿਉਂ ਢਲ ਢੁਲ ਜੁੰਮਣ ਹਾਰ ਰੰਗ ਮਾਨ ਲੈ ਪਿਆਰਿਆ ਜਾ ਜੋ ਬਣਾ ਹੁੱਲਾ ਦਿਨ ਤੋੜੇ ਥੱਕੇ ਭਇਆ ਪੁਰਾਣਾ ਚੋਲਾ ਰਹਾ ਉਸ ਦਿਨ ਮੇਰੇ ਰੰਗਲੇ ਜਾਏ ਸੁੱਤੇ ਜੀਰਾਣ ਹੰਪੀ ਵੰਝਾ ਡੂਮਣੀ ਰੋਵਾਂ ਝੀਵੀ ਬਾਣ ਕੀ ਨਾ ਸੁਨੇਹੀ ਗੋਰੀ ਆਪਣ ਕੰਨੀ ਸੋਏ ਲੱਗੀ ਆ ਸਹੁਰੇ ਨਿਤਨਾ ਪਈ ਆ ਹੋਏ ਨਾ ਨਾਨਕ ਸੁੱਤੀ ਪਈ ਆ ਜਾਣ ਵਰਤੀ ਸਨ ਗੁਣਾ ਗਵਾਈ ਗੰਠੜੀ ਆਵਗਣ ਚੱਲੀ ਬੰਨ ਸਿਧਾ ਮਹਲਾ ਪਹਿਲਾ ਘਰ ਦੂਜਾ ਦੂਜਾ ਆਪੇ ਰੱਸੀ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਰੜ ਆਪੇ ਸਿਰ ਬਧਾਰ ਰੰਗ ਰਤਾ ਮੇਰਾ ਸਾਹਿਬ ਰਵ ਰਿਆ ਭਰਪੂਰ ਹਾਓ ਆਪੇ ਮਾਛੀ ਮਛਲੀ ਆਪੇ ਪਾਣੀ ਜਾਲ ਆਪੇ ਜਲ ਮਨੱਖੜਾ ਆਪੇ ਅੰਦਰ ਰਾਲ ਆਪੇ ਬਬਦ ਰੰਗਲਾ ਸਕੀ ਮੇਰਾ ਲਾਲ ਨੇ ਤਰਵੈ ਸੁਹਾਗਣੀ ਦੇਖ ਮਾਰਾ ਹਾਲ ਪ੍ਰਣ ਮੈਂ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀ ਹੈ ਤੂੰ ਆਪੇ ਬੇਕ ਵਿਗਾਸ ਸੀ ਰਗ ਮਾਲਾ ਪਹਿਲਾ ਘਰ ਤੀਜਾ ਇਹ ਤਨ ਧਰਤੀ ਬੀਜ ਕਰਮ ਕਰੋ ਸਲਲ ਪਾਉ ਸਾਰੰਗ ਪਾਣੀ ਮਨ ਕਿਰਸਾਨ ਹਰ ਰਿਦ ਜਮਾ

ਕਿਉਂ ਬੁਝੈ ਜਾਨ ਹੈ ਬੁਝਾਈ, ਆਖਣ ਸੁਣਨਾ ਪਾਉਣ ਕੀ ਬਾਣੀ, ਮਨ ਰਤਾ ਮਾਇਆ, ਖਸਮ ਕੀ ਨਦਰੀ ਦਿਲੈ ਬਸੰਦੇ, ਜਿਨੀ ਕਰ ਇੱਕ ਧਿਆਇਆ।

ਸ੍ਰੀ ਰਾਗ ਮਹਿਲਾ ਪਹਿਲਾ ਕਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰ ਹੋ ਆਬ ਖਾਕ ਜਿਨੀ ਬੰਦ ਰਹਾਈ ਤਨ ਸਿਰਜਣਹਾਰੋ ਮਰਨਾ ਮੁੱਲਾ ਮਰਨਾ ਵੀ ਕਰਤਾ ਨੂੰ ਡਰਨਾ ਰਹਾਓ ਤਾਂ ਤੂੰ ਮੁੱਲਾ ਤਾਂ ਤੂੰ ਗਾਜੀ ਜਾਣੇ ਨਾ ਖੁਦਾਈ ਜੇ ਬਹੁ ਤੇਰਾ ਪੜਿਆ ਹੋਵੈ ਹੋ ਰਹਿ ਨਾ ਭਰੀਏ ਪਾਈ ਸੋਈ ਗਾਜੀ ਜਿਨ ਪਤ ਜਿਨ ਸੋਈ ਕਾਜੀ ਜਿਹਨੇ ਆਪ ਤਜਿਆ ਇੱਕ ਨਾਮ ਕੀ ਆਧਾਰ ਹੋਇਆ ਪੀ ਉਸ ਜੈਨ ਜਾਸੀ ਸੱਚਾ ਸਿਨਹਾਰੋ ਪੰਜ ਵਕਤ ਨਿਵਾਜ ਗੁਜਾਰਾ ਪੜੇਕ ਤੇ ਬੁਕਰਾਨਾ ਨਾਨਕ ਆਖਿਆ ਗੌਰ ਸਦਾਈ ਰਹੇ ਪੀਣਾ ਖਾਣਾ ਸੀ ਡਾਕ ਮਹਲਾ ਪਹਿਲਾ ਖਰਚਾ ਉਥਾ ਇੱਕ ਸਵਾਨ ਦੋ ਸਵਾਨੀ ਨਾਲ ਭਲਕੇ ਭੌਕੇ ਸਦਾ ਬਿਆਲ

ਸਰ ਤੁਮਨੂੰ ਕੀ ਵੇਸ ਆ ਠਗਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤਾ ਭਾਰ ਤਨ ਗੁਰੂ ਪ੍ਰਾਂ ਕਰਤਾਰ ਮੈਂ ਕੀਤਾ ਨਾ ਜਤਾ ਰਾਮ ਖੋਰ ਹਾਂ ਕਿਆ ਮੂੰਹ ਦੇਸਾਂ ਦੁਸ਼ਟ ਚੋਰ ਨਾਨਕੀ ਨੀਚ ਕਹਿ ਵਿਚਾਰ ਤਨ ਗੁਰੂ ਪ੍ਰਾਂ ਕਰਤਾਰ ਸੀ ਡਾਕ ਮਹਲਾ ਪਹਿਲਾ ਘਰ ਚੌਥਾ

0: ਉਹ ਫਲ ਕਿਆ ਪਾਏ ਆਪੇ ਬੀਜ ਆਪੇ ਖਾਏ। ਕੱਚੀ ਕੰਧ ਕੱਚਾ ਵਿੱਚ ਰਾਜ, ਮਤ ਲੂਣੀ ਫਿੱਕਾ ਸਾਧ, ਨਾਨਕ ਆਵੈ ਨਾਨਕ ਆਵੈ ਰਾਸ, ਵਿਨਾਵੈ ਨਾਹੀਂ ਸਭਾਸ। ਸਿਧਾਗ ਮਹੱਲਾ ਪਹਿਲਾ ਘਰ ਪੰਜਵਾਂ, ਛਲ ਛਲਾਈ ਨਾ ਛਲੈ ਨਹਿ ਘਾਓ ਕਟਾਰਾ ਕਰ ਸਕਿਆ, ਜਿਉਂ ਸਾਹਿਬ ਰੱਖਿਆ ਤਿਉਂ ਰਹਿ, ਸਲੋਬੀ ਕਾ ਜੀਓ ਟਲ ਪਲੈ, ਬਿਨ ਦੀ ਬਿਨ ਤੇਲ ਦੀਵਾ ਕਿਉਂ ਜਲੈ ਰਹਾਉ।
1: ਕਰ ਚਾਨਣ ਸਾਹਿਬ ਤੂੰ ਮਿਲੇ ਰਹਾ, ਤੈਨੂੰ ਲੱਗੇ ਬਾਣੀਆਂ ਸੁੱਖ ਹੋਵੇ। ਸੇਵ ਕਮਾਣੀਆ ਸਭ ਦੁਨੀਆਂ ਅਣਜਾਣੀਆਂ ਵਿੱਚ ਦੁਨੀਆਂ, ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ, ਕਹੋ ਨਾਨਕ ਬਹਲ ਉਡਾਈਏ। ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ, ਹੁਣ ਸਤਿਗੁਰੂ ਸੇਵੀ ਆਪਣਾ ਇੱਕ ਮਨ ਇੱਕ

ਹਰ ਰਸ ਚਾਖਤਿਕ ਜਾਏ, ਜਿਨੀ ਗੁਰਮੁਖ ਚਾਖਿਆ ਸਹਿਜੇ ਰਹਿ ਸਮਾਏ ਰਹਾਉ। ਜਿਨੀ ਸਤਿਗੁਰੂ ਸੇਵਿਆ ਤਿਨੀ ਪਾਇਆ ਨਾਮ ਨਿਧਾਨੇ, ਅੰਤਰ ਹਰ ਸਰਵ ਰਿਆ ਚੁੱਕਾ ਮਾਣੇ ਬਮਾਨ। ਹਿਰਦੇ ਗੁਣ ਪ੍ਰਕਾਸਿਆ ਲਾਗਾ ਸਹਿ ਧਿਆਨ, ਮਨ ਨਿਰਮਲ ਹਾਰ ਰਵ ਰਹਿਆ ਪਾਇਆ ਦਰਗੇ ਮਾਨ। ਸਤਿਗੁਰੂ ਸੇਵਨੇ ਆਪਣਾ ਤੇ ਬਿਰਲੇ ਸੰਸਾਰ, ਹਉਮੈ ਮਮਤਾ ਮਾਰ ਕੇ ਹਰ ਰੱਖਿਆ ਅਵਤਾਰ। ਹਾਂ ਤਿਨ ਕੇ ਬਲਹਾਰਨ ਜਿਨ ਨਾਮੇ ਲੱਗਾ ਪਿਆਰ, ਸਹੀ ਸੁਖੀਏ ਚੋਹ ਜੋਗੀ ਜਿਨ੍ਹਾਂ ਨਾਮ ਅਕਟ ਵਾਰ। ਗੁਰ ਮਿਲੀਏ ਆ ਨਾਮ ਪਾਈਏ, ਚੁੱਕੇ ਮੋਹ ਬਿਆਸ ਗੁਰ ਸੇਤੀ ਹਰ ਸੇਤੀ ਮਨ ਰਖ ਰਿਹਾ। ਘਰ ਹੀ ਮੈਂ ਉਦਾਸ ਜਿਨ੍ਹਾਂ ਹਰ ਕਾ ਸਾਧ ਆਇਆ, ਹੋ ਤਿਨ ਬਲਹਾਰੇ ਜਾਸ ਨਾਨਕ ਦੀ ਪਾਈਏ ਸਤਨਾਮ ਗੁਣਤਾਸ। ਸ੍ਰੀ ਰਾਗ ਮਹੱਲਾ ਤੀਜਾ। ਬਹੁ ਭੇ ਕਰ ਭਰਮਾਈਏ, ਮਨ ਹਿਰਦੇ ਕਪੜ ਕਮਾਏ ਹਰ ਕਾ ਮਹਿਲ ਨ ਪਾਏ ਨੀ ਪਾਵੇ। ਮਰ ਵਿਸਟਾ ਮੈਂ ਸਮਾਏ, ਮਨ ਰੇ ਗ੍ਰਹਿ ਮੈਂ ਉਦਾਸ ਸਤਸੰਜ ਮੈਂ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ ਰਹਾ। ਗੁਰ ਕੈ ਸ਼ਬਦ ਮਨ ਜੀਤਿਆ, ਗਤ ਕਦਨ ਘਰੇ ਮੁਕਤ ਘਰੇ ਮੈਂ ਪਾਏ ਹਰ ਕਾ ਨਾਮ ਧਿਆਈਏ ਸਤਸੰਗਤ ਮੇਲ ਮਿਲਾਏ। ਜੇ ਲੱਖ ਇਸਤਰੀਆਂ ਭੋਕਰ ਨੌਕਣ ਰਾਜ ਕਮਾਏ, ਬਿਨ ਸਤਿਗੁਰੂ ਸੁੱਖ ਨਾ ਪਾਵੇ ਫਿਰ ਵਿਰ ਜੋ ਨਹੀਂ ਪਾਏ। ਹਰ ਹਾਰ ਕੰਠ ਜਿਨੀ ਪਹਿਰਿਆ, ਗੁਰਚਰਨੀ ਚਲਾਏ ਤਿੰਨਾਂ ਪਿੱਛੇ ਰਿਸ ਫਿਰੇ ਉਹਨਾਂ ਤਿਲਾਂ ਤੁਮਾ।

ਮਹੱਲਾ ਤੀਜਾ ਘਰ ਪਹਿਲਾ ਜਿਸ ਕੀ ਸਰਕਾਰ ਹੈ ਤਿਸੀ ਕਾ ਸਭ ਕੋਏ ਗੁਰਮੁਖ ਕਾਰਜ ਗੁਰਮੁਖ ਕਾਰ ਕਮਾਵਨੀ ਸੱਚ ਘੜ ਪ੍ਰਗਟ ਹੋਏ ਅੰਤਰ ਜਿਸਕੇ ਸੱਚ ਵਸੇ ਸੱਚੇ ਸੱਚੀ ਸੋਏ ਸੱਚ ਮਿਲੇ ਸਿਨ ਵਿਛੜੇ ਤਿਨੀ ਘਰ ਵਾਸਾ ਹੋਏ ਮੇਰੇ ਧਾਮ ਮੈਂ ਹਰ ਬਿਨ ਔਰ ਨ ਕੋਏ ਸਤਿਗੁਰੂ ਸੱਚ ਸਤਿਗੁਰ ਸੱਚ ਪ੍ਰਭ ਨਿਰਮਲਾ ਸਭ ਮਿਲਾਵਾ ਹੋਏ ਰਹਾਓ ਸਭ

ਸਮਿਕ ਵਰਦਾਇ ਕੁਰਿਆ ਸਮਾਏ ਜਿਸਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੰਡਤ ਜੋਤ ਕੀ ਵਾਦ ਕਰੇ ਵਿਚਾਰ ਮਤ ਬੁੱਧ ਭਵੇ ਨ ਬੂਝੇ ਅੰਤਰ ਲੋ ਵਿਕਾਰ ਲਖ ਸੁਰਾਸੀ ਭਰਮ ਦੇ ਭਰਮ ਭਰਮ ਹੋਏ ਖੁਆਰ ਪੁਰੂ ਲਿਖਿਆ ਕਮਾਵਨਾ ਕੋਈ ਨਾ ਮਿਟਨ ਹਾਰ।

ਸ੍ਰੀ ਰਾਗ ਮਹੱਲਾ ਤੀਜਾ। ਜਿੰਨੀ ਸੁਣ ਕੇ ਮੰਨਿਆ ਤਿੰਨ ਨਿਜ ਕਰਵਾਸ, ਗੁਰਮਤੀ ਸਲਾਹੇ ਸੱਚ ਨਾਵ ਸੱਚ ਹਰ ਪਾਇਆ ਗੁਣਦਾਸ, ਸ਼ਬਦ ਤੇ ਸੇ ਨਿਰਮਲੇ ਹੋਂ ਸਤਬਲ ਹਾਰੇ ਜਾਸ, ਹਿਰਦੇ ਜਿਨ ਕੇ ਹਰ ਵਸ ਤਿਤ ਕਟ ਹੈ ਪ੍ਰਗਾਸ, ਮਨ ਮੇਰੇ ਹਰ ਹਰ ਨਿਰਮਲ ਧਿਆਏ, ਤੁਰ ਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹਿ ਲਿਵਲਾਇ ਰਹਾ, ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੈ ਭਰਪੂਰ, ਗੁਰਮੁਖ ਜਿਨੀ ਵਿਛਾਨਿਆ ਸੇ ਦੇਖੈ ਸਦਾ ਹਦੂਰ, ਜਿਨ ਗੁਣ ਤਿੰਨ ਸਦ ਮਨ ਵਸੈ ਅਵਗੁਣਵੰਤਿਆਂ ਦੂਰ, ਮਨ ਗੁਣ ਤੇ ਬਾਹਰ ਬਿਨਾਵੇ ਮਰਦੇ ਝੂਰ, ਜਿਨ ਸ਼ਬਦ ਗੁਰੂ ਸੁਨ ਮੰਨਿਆ ਤਿੰਨ ਮਨ ਧਿਆਏ ਹਰ ਸੋਏ, ਅਣ ਦਿਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ, ਕੂੜਾ ਰੰਗ ਕੁਸੁਮ ਮੁਕਾ ਬਿਨ ਜਾਏ ਦੁਖ ਰੋਏ, ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ

ਗੁਰਮਤਿ ਹਰਿ ਧਿਆਇ ਸ੍ਰੀ ਰਾਗ ਮਹੱਲਾ ਤੀਜਾ। ਹਰਿ ਭਗਤਾ ਹਰਿ ਤਨ ਰਸੈ ਗੁਰਪੂਸ ਕਰੇ ਵਪਾਰ। ਹਰਿ ਨਾਮ ਸਲਾਹਿਨ ਸਦਾ ਸਦਾ ਵਖਰ ਹਰਿ ਨਾਮ ਧਾਰੇ। ਗੁਰਪੂਰੇ ਹਰਿ ਨਾਮ ਦ੍ਰਿੜਾਇਆ ਹਰਿ ਭਗਤ ਤੁਟ ਭੰਡਾਰ। ਹਰਿ ਭਗਤਾਂ ਤੁਟ ਭੰਡਾਰ ਭਾਈ ਇਸ ਮਨ ਕੋ ਸਮਝਾਏ। ਇਹ ਮਨ ਆਲਸ ਕਿਆ ਕਰੇ ਹੈ

ਪਾਖੰਡ ਭਗਤ ਨ ਹੋਏ ਦੁਬਦਾ ਬੋਲ ਖੁਆਰੇ ਸੂਝਨ ਰੜਾਇਆ ਨਾਲੇ ਜਿਸ ਅੰਤਰ ਵੇਗ ਵਿਚਾਰ ਸੋ ਸੇਵਕ ਹਰ ਆਖੀਐ ਜੋ ਹਰ ਆਖੇ ਉਧਾਰ ਮੰਤਨ ਸੌਂਪੇ ਅੱਗੇ ਤਰੇ ਹੋਮੇ ਵਿੱਚੋਂ ਮਾਰ ਧਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦਨੇ ਆਵੇ ਹਾਰ ਕਰਮ ਮਿਲੇ ਤਾਂ ਪਾਈਏ ਬਿਨ ਕਰਮੇ ਪਾਏ ਨਾ ਜਾਏ ਲੱਖ ਚੁਰਾਸੀ ਪੈ ਤਰਸਦੇ ਹੈ ਜਿਸ ਮਿਲੇ ਸੋ ਮਿਲੇ ਹਰੇ ਆਏ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸੁਮਾ

ਹਰ ਸਚ ਸਿਉ ਰਸਨਾ ਹਰ ਗੁਣ ਗਾਏ ਭਾਈ ਰੇ ਜਗ ਦੁਖੀਆ ਦੂਜੇ ਭਾਏ ਗੁਰ ਸਰਨ ਆਈ ਸੁਖ ਲਹਿ ਅਣ ਦਿਨੇ ਨਾਮ ਤੇ ਆਏ ਰਹਾਉ ਸਾਚੇ ਮੈਲ ਨ ਲੱਗੇ ਮਲ ਨਿਰਮਲ ਹਰਿ ਹਰਿ ਧਿਆਏ ਗੁਰਮੁਖ ਸ਼ਬਦ ਪਛਾਨੀਏ ਹਰ ਅੰਮ੍ਰਿਤ ਨਾਮ ਸਮਾਏ ਗੁਰਮੁਖ ਗੁਰ ਗਿਆਨ ਪ੍ਰਚੰਡ ਬੁਲਾਇਆ ਗਿਆਨ ਅੰਧੇਰਾ ਜਾਏ ਮਨੁੱਖ ਮੈਲੇ ਮਲ ਭਰੇ ਹਉਮੈ ਤੇ ਨਮਸਕਾਰ ਬਿਨ ਸ਼ਬਦ ਮਹਿਲ ਨਾ ਉਤਰੇ ਮਰਜਨ ਮੈਂ ਹੋਏ ਗੁਵਾਰ ਸਾ ਧਾਤਰ ਬਾਜੀ ਪਲਤਰੇ ਨਾ ਰੁਵਾਰ ਨਾ ਪਾਰ ਗੁਰਮੁਖ ਜਪ ਤਪ ਸੰਜਮੀ ਹਰ ਕੇ ਨਾਮ ਪਿਆਰ ਗੁਰਮੁਖ ਸਦਾ ਧਿਆਈਏ।

ਸ਼ਬਦ ਚੀਨ ਨੇ ਸ਼ਬਦ ਨਚੀਨੇ ਸਦਾ ਸੋ ਦੁੱਖ ਹਰ ਦਰਗੇ ਪਤੇ ਕੋਏ ਹੋਮੇ ਗੁਰਮੁਖ ਕੋਈ ਜਾਂ ਨਾਮ ਤੇ ਸੁਖ ਹੋਏ ਮੇਰੇ ਮਨ ਅਹਿਨਸ ਪੂਰ ਹੀ ਨਿਤ ਅਸ ਸਤਿਗੁਰ ਸੇ ਮੋਹ ਪਰ ਜਲੇ ਘਰ ਹੀ ਮੈਂ ਉਦਾਸ ਰਹਾ ਗੁਰਮੁਖ ਕਰਮ ਕਰਮ ਕੁਮਾਵੇ ਵਿਕਸੇ ਹਰ ਬੈਰਾਗ ਆਨੰਦ ਅਹਿਨਸ ਭਗਤ ਰਾਤੀ ਹੋਮੇ ਮਾਰਨ ਚੰਦ ਵੱਡੇ ਪਾਤਸ਼ਾਹ ਸੰਗਤ ਪਾਈ ਹਰ

ਨਾਮ ਧੰਨ ਸਤਿਗੁਰੂ ਦੀ ਖਾ ਲਿਆ ਹਰੇ ਰਸ ਪਿਆ ਖਾਏ ਜਿਨ ਕਿਨੇ ਪਾਇਆ ਸਤ ਸੰਗਤੀ ਪੂਰੇ ਭਾਗ ਵੈਰਾਗ ਮਾਨ ਮੁਖ ਫਿਰੈ ਗਮਾਨ ਫਿਰੈ ਨਾ ਜਾਣੈ ਸਤਿਗੁਰ ਸਤਿਗੁਰ ਹਉਮੈ ਅੰਦਰ ਲਾਗੇ ਨਾਨਕ ਸ਼ਬਦ ਤੇ ਹਰ ਨਾਮ ਰੰਗਾਏ ਬਿਨ ਪੈ ਕੇ ਹੀ ਲਾਗੇ ਸ੍ਰੀ ਰਾਗ ਮਹੱਲਾ ਤੀਜਾ ਘੜੀ ਸੌਦਾ ਪਾਈਏ ਅੰਦਰ ਸਾਬਤ ਹੋਏ ਕਿਨ ਗੁਰ ਨਾਮ ਸੰਭਾਲੀਏ ਗੁਰਮੁਖ ਪਾਵੇ ਕੋਏ ਨਾਮ ਜਾਣ ਕੋਟੈ ਵਿਭਾਗ ਬਰਾ

ਮੱਥੇ ਤਨਕਾਲੇ ਆਉਂਦੇ ਦੋ ਕਮਾਉਂਦੇ ਨੀ ਜੋ ਹੈ ਜਮਜਾਲੇ ਸੁਪਨੇ ਸੁਖਨ ਦੇਖਣੀ ਬਹੁ ਚਿੰਤਾ ਪ੍ਰਜਾਲੇ ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿਣਾ ਕੁਛ ਨ ਹੋ ਕਹਿਸਣਾ ਕਿਸ਼ ਨ ਜਾਵੇ ਜਿਸ ਭਾਵੇ ਤਿਸ ਦੇ ਨਾਨਕ ਗੁਰਮੁਖ ਪਾਈਏ ਆਪੇ ਜਾਣੇ ਸੋਏ ਸ੍ਰੀ ਰਾਗ ਮਹੱਲਾ ਤੀਜਾ।

ਗੁਰਮੁਖ ਚੌਥਾ ਪਦ ਪਏ ਕਰ ਕਿਰਪਾ ਮੇਲਾ ਇਨ ਹਰ ਨਾਮ ਸਿਆਮਣ ਆਏ ਪੋਤੇ ਜਿਨ ਕੈ ਪੁੰਨ ਹੈ ਤਿਨ ਸਤਸੰਗਤ ਮੇਲਾਏ ਭਾਈ ਰੈ ਗੁਰਮਤ ਸਾਚ ਰਹਾਉ ਸਚੁ ਸਾਚ ਕਮਾਵਨਾ ਸਚ ਸਭ ਮਿਲਾਵ ਰਹਾਉ ਜਿਨੀ ਨਾ ਪਛਾਣਿਆ ਤਿਨ ਵਿਟੋ ਬਲ ਜਾਉ ਆਪ ਛੋੜ

ਹੋਏ ਸ੍ਰੀ ਰਾਗ ਮਹੱਲਾ ਤੀਜਾ ਅੰਮ੍ਰਿਤ ਚੋੜ ਵਿਖਿਆ ਲੋਭਾਨੇ ਸੇਵਾ ਕਰੇ ਵਿਡਾਣੀ ਆਪਣਾ ਧਰਮ ਗਵਾਵੇ ਬੂਝੇ ਨਾਇਣ ਦਿਨ ਦੁੱਖ ਵਿਹਾਣੀ ਮਨ ਪਿਆਂਦ ਨਾ ਚੇਤੇ ਡੂਮੇ ਵਿਣ ਪਾਣੀ ਮਨ ਰੇ ਸਦਾ ਭਜੋ ਹਰ ਸ਼ਰਣਾਏ ਗੁਰ ਕਾ ਸ਼ਬਦ ਅੰਤਰ ਵਸੇ ਤਾਂ ਹਰ ਵਿਸਰਣ ਜਾਈ ਰਹਾ ਇਹ ਸਰੀਰ ਮਾਇਆ ਕਪੁਤਲਾ ਵਿੱਚ ਹੂੰ ਮੈਂ ਦੁਸ਼ਟੀ ਪਾਈ ਆਉਣ ਜਾਣ ਜੰਮਣ ਮਰਨਾ ਮਨੁੱਖ ਪਤ ਗੁਆਏ ਸਤਿਗੁਰੂ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਏ ਸਤਿਗੁਰ ਕੀ ਸੇਵਾ ਤੇ ਸੁਖਾਲੀ ਜੋ ਇੱਛਾ ਸੋ ਵੜ ਪਾਏ ਜਤ ਸਤ ਤਪ ਵੇ ਸਰੀਰਾ ਹਰ ਹਰ ਮਨ ਵਸਾਏ ਸਦਾ ਆਨੰਦ ਰਹੇ ਦਿਨ ਰਾਤੀ ਮੇਰ ਪ੍ਰੀਤਮ ਸੁਖ ਪਾਏ ਜੋ ਸਤਿਗੁਰ ਕੀ ਸਰਨਾਗਤੀ ਹੋਂ ਤਿਨ ਕੈ ਲਾਇ ਤਿਨ ਕੈ ਬਲ ਜਾਓ ਦਰ ਸੱਚੇ ਸੱਚੀ ਵਡਿਆਈ ਸਹਿਜੇ ਸਤ ਸੰਭਾਵ ਨਾਨਕ ਨਦਰੀ ਪਾਈਏ ਗੁਰਮੁਖ ਮੇਲ ਮਿਲਾਓ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਕਰਮ ਕੁਮਾਵਨੇ ਜੋ ਹਾ ਜੋ ਦੁਹਾਗਣ ਤਨ ਸਿੰਗਾਰੇ ਸਹਿਜੇ ਕੰਤ ਨ ਆਵੇ ਨਿਤ ਨਿਤ ਹੋਏ ਖੁਆਰ ਫਿਰ ਕਾ ਹੁਕਮ ਨਾ ਪਾਵੇ ਨਾ ਦਿਸੇ ਕਰਬਾਰੇ ਭਾਈ ਏਕ ਮਾਨੇ ਨਾਮ ਤੇ ਆਏ ਸੰਤਾ ਸੰਗਤ ਮਿਲ ਰਹੇ ਜਪ ਰਾਮ ਨਾਮ ਸੁਖ ਪਾਇ ਰਹਾ ਗੁਰਮੁਖ ਸਦਾ ਸੁਹਾਗਣੀ ਪੀ ਰਾਖੇ ਔਰ ਧਾਰ ਮਿੱਠਾ ਬੋਲੇ ਨਿਵਚਲ ਸਹਜੇ ਰਵੇ ਪਥਾਰ ਸੁਭਾਵੰਤੀ ਸੁਹਾਗਣੀ ਜਿਹਨੂੰ ਗੁਰ ਕਾ ਹੇਤ ਅਪਾਰੇ ਪੂਰੇ ਭਾਗ ਸਤਿਗੁਰ ਮਿਲੇ ਜਾਂ ਭਾਗੇ ਕਾ ਉਦੋ ਹੋਏ ਅੰਤਰੋਹ ਦੁਖ ਬ੍ਰਹਮ ਕੱਟੀਏ ਸੁਖਣਾ ਪ੍ਰਾਪਤ ਹੋਏ ਗੁਰ ਕੇ ਭਾਣੇ ਜੋ ਚਲੇ

ਮਹੱਲਾ ਤੀਜਾ ਜਾਪ ਰੇ ਜਾ ਫਿਰ ਜਾਣੇ ਆਪਣਾ ਤਨ ਮਨ ਅਗੇ ਤ੍ਰੇ ਸੁਹਾਗਣੀ ਕਰਮ ਕੁਮਾਮ ਦੀਆਂ ਸੇ ਸਾ ਕਰਮ ਕਰੇ ਸਹਿਜੇ ਸੱਚ ਮਿਲਾਵੜਾ ਸੱਚ ਵਡਾਈ ਦੇ ਭਾਈ ਰੇ ਗੁਰੂ ਨ ਭਗਤ ਨਾ ਹੋਏ ਹੈ ਗਿਣ ਬਿਨ ਗੁਰੂ ਭਗਤ ਨਾ ਪਾਈਏ ਜੇ ਲੁਚੈ ਸਭ ਕੋਏ ਰਾਵ ਲੱਖ ਚੁਰਾਸੀ ਫਿਰ ਪਿਆ ਲੱਖ ਚੁਰਾਸੀ ਫਿਰ ਪਿਆ ਕਾਮਣ ਦੂਜੇ ਪਾਏ ਬਿਨ ਗੁਰ ਨੀਂਦ ਨ ਆਵੇ ਦੁਖੀ ਰਹਿਣ ਵਿਹਾਰ।

ਹਰਨਾਮ ਅਮ੍ਰਿਤ ਹਰਨਾਮ ਦੇ ਸਮਾਲ ਨਾਮ ਰਤੇਸ ਨਿਰਮਲ ਗੁਰ ਕੈ ਸਹਿ ਸੁਭਾਏ ਮੰਤਨ ਰਾਤਾ ਰੰਗ ਸਿਉ ਰਸਨਾ ਰਸਨ ਰਸਾਇ ਨਾਨਕ ਰੰਗਣਾ ਉਤਰੇ ਜੋ ਹਰ ਤੁਰ ਛੋਡੇ ਲਾਏ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨਾ ਹੋਈ ਆਪੇ ਆਪ ਮਿਲਾਏ ਬੂਝੇ ਤਾਂ ਨਿਰਮਲ ਹੋਏ ਸੋਏ ਹਰਜੂ ਸੱਚ ਸੱਚ ਹਰਜੂ ਸੱਚ ਸਾਚੀ ਬਾਣੀ ਸ਼ਬਦ ਮਿਲਾਵਾ ਹੋਏ ਭਾਈ ਰੇ ਭਗਤੀ ਨੂੰ ਕਹੇ ਜਗੈ ਪੂਰੇ ਗੁਰ ਕੀ ਸੇਵਨ ਕਿੰਨੀ ਬਿਰਤਾ ਜਨਮ ਗਵਾਏ ਰਹਾ ਆਪੇ ਜਗ ਜੀਵਨ ਸੁਖਦਾਤਾ ਆਪੇ ਬਖਸ਼ ਮਿਲਾਏ ਜੀ ਜਾਂਦੇ ਕਿਆ ਵਿਚਾਰੇ ਕਿਆ ਕੁਵਾਕ ਸੁਣਾਏ ਗੁਰਮੁਖੇ ਆਪੇ ਦੇ ਵੜਿਆਈ ਆਪੇ ਸੇਵ ਕਰਾਏ ਦੇਹ ਕੁਟੁੰਬ ਮੁੱਲ ਬਾਣਿਆ ਚਲਦਿਆ ਨਾਲ ਨਾ ਜਾਏ ਸਤਿਗੁਰ ਸੇਵਕ ਨਿਧਾਨ ਪਾਇਆ ਤਿਸਕੀ ਦੀ ਕੀਮ ਨਾ ਪਾਏ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਏ ਆਪਣੇ ਮਨ ਜਦ ਕਹੇ ਕਹਾਏ ਬਿਨ ਗੁਰੇ ਆਪ ਨਾ ਜਾਏ ਹਰ ਜੀ ਦਾਤਾ ਭਗਤ ਵਚਲ ਹੈ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵੜਿਆਈ ਸ੍ਰੀ ਰਾਗ ਮਹੱਲਾ ਤੀਜਾ ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਦਾਨ ਸਤਿਗੁਰ ਸੇਵ ਸੁਖ ਪਾਇਆ ਵਿਚੋ ਗਿਆ ਗੁਮਾਨ ਦਰ ਸੇਵਨ ਸੱਚੇ ਸੰਜਣ ਖੜੇ ਪਾਇਨ ਗੁਣੀ ਧਾਨ ਮੇਰੇ ਮਨ ਗੁਰਮੁਖ ਧਿਆਏ ਹਰ ਸੋਏ ਗੁਰ ਕਾ ਸ਼ਬਦ ਮਨ ਵਸੇ ਮਨ ਤਾਂ ਨਿਰਮਲ ਹੋਏ ਰਹਾ ਕਰ ਕਿਰਪਾ ਘਰ ਆਇਆ ਆਪੇ ਮਿਲਿਆ ਆਏ ਗੁਰ ਸ਼ਬਦੀ ਸਾ ਲਾਹੀਏ ਰੰਗੇ ਸਹਿ ਸੁਭਾਏ ਸੱਚੇ ਸਸ ਮਾਇਆ ਮਿਲਹਿ ਨਾ ਵਿਛੜ ਜਾਏ ਜੋ ਕੁਝ ਕਰਨਾ ਸੋ ਕਰੇ ਆਵਰ ਨਾ ਕਰਨਾ ਜਾਏ ਚਿਰੀ ਵਿਛੁਨੇ ਮੇਲਣੇ ਚਿਰੀ ਵਿਛੁਨੇ ਮੇਲਣੇ ਸਤਿਗੁਰ ਪੰਨੇ ਪਾਏ ਆਪੇ ਕਰ ਕਰਾਏ ਸੀ ਆਵਰ ਨਾ ਕਰਨਾ ਜਾਏ ਮਨ ਤਨ ਲਿੱਤਾ

ਮਿਲਿਆ ਸ਼ਬਦ ਸਤਿ ਭੈਰ ਸਿਆ ਵਸੈ ਮਨ ਆਏ ਭਾਈ ਰੇ ਗੁਰਮੁਖ ਬੁਝੇ ਕੋਏ ਬਿਨ ਬੁਝੇ ਕਰਮ ਕੁਮਾਰ ਕਰਮ ਕੁਮਾਵਨੇ ਜਨਮ ਜਨਮ ਵਿਭਾਰਤ ਖੋਏ ਰਾਹ ਜਿਨੀ ਚਾਖਿਆ ਤਿਨੀ ਸਾਧ ਪਾਇਆ ਬਿਨ ਚਾਖੇ ਭਰਮ ਬੁਲਾ

ਸਮਾਏ ਆਪੇ ਦੇਹ ਤਾਂ ਪਾਈ ਹੋਰ ਕਰਨਾ ਕੁਛ ਨਾ ਜਾਏ। ਦੇਵਨ ਵਾਲੇ ਕੇ ਹੱਥ ਦਾਤ ਹੈ ਗੁਰੂ ਦੁਆਰੇ ਪਾਏ, ਜਿਹਾ ਕੀਰਤਨ ਤਿਹਾ ਹੋਵੇ ਜਿਹੇ ਕਰਮ ਕਮਾ।

ਸੰਭਾਲ ਤੂੰ ਗੁਰ ਕਹਿ ਤੇ ਪਿਆਰ ਸ੍ਰੀ ਰਾਗ ਮਹੱਲਾ ਤੀਜਾ ਕਿਸੋ ਸੇਵੀ ਕਿਆ ਜਪ ਕਰੀ ਸਤਿਗੁਰੂ ਪੁੱਛੋ ਜਾਏ ਸਤਿਗੁਰੂ ਕਾ ਭਾਣਾ ਮਨ ਲੈ ਵਿੱਚੋ ਆਪ ਗੁਆਏ ਸੇਵਾ ਚਾ ਕਰੇ ਨਾਮ ਸਿਮਣ ਆਏ ਨਾਮੇ ਹੀ ਤੇ ਸੁਖ ਪਾਈ ਹੈ ਸੱਚੇ ਸਭ ਸੁਹਾਏ ਮਨ ਮੇਰੇ ਆਣ ਦਿਨ ਨਾਹ ਜਾਗਰ ਚੇਤ ਆਪਣੀ ਖੇਤੀ ਰਾਖੜੇ ਕੂੰਜ ਪੂੰਜ ਪੜੇਗੀ ਖੇਤ ਰਹਾ ਮਨ ਕੇ ਇੱਛਾ ਪੂਰੀਆਂ ਸਬਦ ਰਹਿ ਭਰਪੂਰ ਭੈ ਪਾਏ ਭਗਤ ਕਹਿ ਦਿੰਦਾ ਤੀ ਹਰ ਜੋ ਵੇਖੇ ਸਦਾ ਹਦੂਰ ਹੈ ਸੱਚੇ ਸ਼ਬਦ ਸਦਾ ਮਨ ਨਿਰਾਤਾ ਭਰਮ ਗਿਆ ਸਰੀਰੋ ਦੂਰ ਨਿਰਮਲ ਸਾਜ ਪਾਇਆ ਸਾਚਾ ਗੁਣੀ ਗਹੀਰ ਰਜੋ ਜਾਗੇ ਸੇ ਉਭਰੇ ਸੁੱਤੇ ਗਏ ਮੁਹਾਏ ਸੱਚਾ ਸ਼ਬਦ ਨਿਸ਼ਾਨੇ ਉਸ ਸੁਪਨੇ ਗਿਆ ਵਿਹਾਏ ਸੁਣੀਏ ਕਰ ਕਾ ਪਾਹੁਣਾ ਜੋ ਆਇਓ ਤੋ ਜਾਏ ਮਨ ਮੁਖ ਜਨਮ ਬਿਰਥਾ ਗਿਆ ਕਿਆ ਮੋਦੇ ਸੀ ਜਾਏ ਸਭ ਕਿਛ ਆਪੇ ਆਪ ਹੈ ਹੋਮੇ ਵਿੱਚ ਕਹਿ ਨ ਜਾਏ ਗੁਰ ਕੇ ਸ਼ਬਦ ਪਛਾਣੀਏ ਦੁੱਖ ਹੋਮੇ ਵਿੱਚ ਗੁਆਏ ਸਤਿਗੁਰੂ ਸੇਵਣ ਆਪਣਾ ਹੋ ਤਿਨਕੇ ਲਾਗੋ ਪਾਏ ਨਾਨਕ ਦਲ ਸੱਚੇ ਸਚਿਆਰ ਹੈ ਹੋ ਤਿਨ ਬਲ ਹਾਰੇ ਜਾਓ ਸਤਿਗੁਰੂ ਸੇਵਣ ਆਪਣਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਣੀ ਮਹੱਲਾ ਪੰਜਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ। ਆਦਿ ਗੁਰਹਿ ਏ ਨਮੈ, ਜੁਗਾਦਿ ਗੁਰਹਿ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇ ਏ ਨਮੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ,
1: ਕਾਲ ਕਲੇਸ਼ ਤਨ ਮਾਇ ਮਟਾਵੋ,
0: ਸਿਮਰੋ ਜਾਸ ਬਸੰਬਰ ਏਕੈ,
1: ਨਾਮ ਜਪਤ ਗੰਤ ਅਨੇਕੈ,
0: ਵੇਦ ਪ੍ਰਾਨ ਸਿਮਰਤ ਸੁਦਾਖਰ,
1: ਕਿਨੈ ਰਾਮ ਨਾਮ ਏਕੈ ਅਖਰ,
0: ਕਿਨਕਾ ਏਕ ਜਿਸ ਜੀ ਬਸਾਵੈ,
1: ਤਾਕੀ ਮਹਿਮਾ ਕਲੀ ਨ ਆਵੈ,
0: ਕਾਂਕੀ ਏਕੈ ਦਰਸ ਤੁਹਾਰੋ,
1: ਨਾਨਕ ਗੁਣ ਸੰਗ ਮੋਹਿ ਧਰੋ,
0: ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ,
1: ਭਗਤ ਜਨਾਂ ਕੈ ਮਨ ਵਿਸਰਾਮ ਰਹੋ,
0: ਪ੍ਰਭ ਕੈ ਸਿਮਰਨ ਗਰਭ ਨਾ ਵਸੈ,
1: ਸਿਮਰਨ ਦੁਖ ਜਮਨ ਸੈ,
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ,
1: ਪ੍ਰਭ ਕੈ ਸਿਮਰਨ ਦੁਸ਼ਮਣ ਤਰੈ,
0: ਪ੍ਰਭ ਸਿਮਰਨ ਕੁਛ ਬਿਗਨ ਨਾ ਲਾਗੈ,
1: ਪ੍ਰਭ ਕੈ ਸਿਮਰਨ ਅੰਧਨ ਜਾਗੈ,
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ,
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ,
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ,
1: ਸਰਬਨਾਮ ਨਾਨਕ ਹਰਿ ਰੰਗ,
0: ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ,
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ,
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ,
1: ਪ੍ਰਭ ਕੈ ਸਿਮਰਨ ਵਿਸੇ ਦੂਜਾ,
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ,
1: ਪ੍ਰਭ ਕੈ ਸਿਮਰਨ ਦਰਗਹਿ ਮਾਨੈ,
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ,
1: ਪ੍ਰਭ ਕੈ ਸਿਮਰਨ ਸੋ ਫਲ ਫਲਾ,
0: ਸੇ ਸਿਮਰੈ ਜਿਨ ਆਪ ਸਿਮਰਾਏ,
1: ਨਾਨਕ ਤਾਂਕੇ ਲਾਗੋ ਪਾਏ,
0: ਪ੍ਰਭ ਕਾ ਸਿਮਰਨ ਸਭ ਤੇ ਊਚਾ,
1: ਪ੍ਰਭ ਕੈ ਸਿਮਰਨ ਉਦਰੇ ਮੂਚਾ,
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ,
1: ਪ੍ਰਭ ਕੈ ਸਿਮਰਨ ਸਭ ਕੇ ਸੁਜੈ,
0: ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ,
1: ਪ੍ਰਭ ਕੈ ਸਿਮਰਨ ਪੂਰਨ ਆਸਾ,
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ,
1: ਅੰਮ੍ਰਿਤ ਨਾਮ ਅੰਮ੍ਰਿਤ ਮਾਹਿ ਸਮਾਏ,
0: ਪ੍ਰਭ ਜੀ ਵੇ ਸਾਧ ਕੀ ਰਸਨਾ, ਪ੍ਰਭ ਕੋ ਸਿਮਰੈ ਸੇ ਧਨਵੰਤੇ,
1: ਪ੍ਰਭ ਕੋ ਸਿਮਰੈ ਸੇ ਪਤਵੰਤੇ,
0: ਪ੍ਰਭ ਕੋ ਸਿਮਰੈ ਸੇ ਜਨ ਪਰਵਾਨ,
1: ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ,
0: ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੈ,
1: ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੈ,
0: ਪ੍ਰਭ ਕੋ ਸਿਮਰੈ ਸੇ ਸੁਖ ਵਾਸੀ,
1: ਪ੍ਰਭ ਕੋ ਸਿਮਰੈ ਸਦਾ ਵਨਾਸੈ,
0: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ,
1: ਨਾਨਕ ਜਨ ਕੇ ਮੰਗੇਰ ਵਾਲਾ,
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ,
1: ਪ੍ਰਭ ਕੋ ਸਿਮਰੈ ਤਨ ਸਤਿ ਬਿਹਾਰੇ,
0: ਪ੍ਰਭ ਕੋ ਸਿਮਰੈ ਸੇ ਮੁਖ ਸਹਾਵੇ,
1: ਪ੍ਰਭ ਕੋ ਸਿਮਰੈ ਤਨ ਸੁਖ ਵਿਹਾਰੇ,
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ,
1: ਪ੍ਰਭ ਕੋ ਸਿਮਰੈ ਤਨ ਨਿਰਮਲ ਰੀਤਾ,
0: ਪ੍ਰਭ ਕੋ ਸਿਮਰੈ ਤਿਨ ਅੰਧਕ ਨੇਰੇ,
1: ਪ੍ਰਭ ਕੋ ਸਿਮਰੈ ਵਸੇ ਹਰ ਨੇਰੇ,
0: ਸੰਤ ਕਿਰਪਾ ਤੇ ਅੰਧਨ ਜਾਗ,
1: ਨਾਨਕ ਸਿਮਰਨ ਪੂਰੇ ਭਾਗ,
0: ਪ੍ਰਭ ਕੈ ਸਿਮਰਨ ਕਾਰਜ ਪੂਰੇ,
1: ਪ੍ਰਭ ਕੈ ਸਿਮਰਨ ਕਹੁ ਨ ਜੂਰੇ,
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ,
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ,
0: ਪ੍ਰਭ ਕੈ ਸਿਮਰਨ ਨੇਚਲ ਆਸਨ,
1: ਪ੍ਰਭ ਕੈ ਸਿਮਰਨ ਕਮਲ ਬਗਾਸਨ,
0: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ,
1: ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ,
0: ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ,
1: ਨਾਨਕ ਜਨ ਜਨ ਸਰਨੇ ਪਿਆ,
0: ਹਰ ਸਿਮਰਨ ਕਰ ਭਗਤ ਪ੍ਰਗਟਾਏ,
1: ਹਰ ਸਿਮਰਨ ਲਗ ਵੇਦ ਪਾਏ,
0: ਹਰ ਸਿਮਰਨ ਪੈ ਸਿੱਧ ਜਤੀ ਦਾਤੇ,
1: ਹਰ ਸਿਮਰਨ ਨੀਚੋਂ ਕੁੜ ਜਾਤੇ,
0: ਹਰ ਸਿਮਰਨ ਤਾਰੀ ਸਭ ਧਰਨਾ,
1: ਸਿਮਰ ਸਿਮਰ ਹਰ ਕਾਰਨ ਕਰਨਾ,
0: ਹਰ ਸਿਮਰਨ ਕੀ ਉਹ ਸਗਲ ਕਾਰਾ,
1: ਹਰ ਸਿਮਰਨ ਮੈਂ ਆਪ ਨਿਰੰਕਾਰਾ,
0: ਕਰ ਕਿਰਪਾ ਜਿਸ ਆਪ ਬੁਝਾਇਆ,
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ
0: ਦੀਨ ਦਲ ਦੁਖ ਪੰਜਨਾ,
1: ਘਟ ਘਟ ਨਾਥ ਨਾਥ,
0: ਸ਼ਰਨ ਤੁਮਾਰੀ ਆਇਓ,
1: ਨਾਨਕ ਪ੍ਰਭ ਸਾਥ, ਅਸ਼ਟਪਦੇ
0: ਜੈ ਮਾਤ ਪਿਤਾ ਸੁਤ ਮੀਤ ਨਾ ਪਾਈ,
1: ਮਨ ਮਹਾ ਨਾਮ ਤੇਰੇ ਸੰਗ ਸਾਈ,
0: ਜੈ ਮਹਾ ਭਿਆਨ ਦੂਤ ਜਮ ਤਲੈ,
1: ਤੈ ਕੇਵਲ ਨਾਮ ਸੰਗ ਤੇਰੇ ਚਲੈ,
0: ਜੈ ਮੁਸ਼ਕਲ ਹੋਵੇ ਅਤ ਭਾਰੀ,
1: ਹਰ ਕੋ ਨਾਮ ਜਨ ਮਾਇ ਅਧਰੇ,
0: ਅਨਿਕ ਪੁਨੇ ਚਰਨ ਕਰਤ ਨੀ ਤਰੈ,
1: ਹਰ ਕੋ ਨਾਮ ਕੋਟ ਪਾਪ ਪਰ ਹਰੇ,
0: ਗੁਰਮੁਖ ਨਾਮ ਜਪੋ ਮਨ ਮੇਰੇ,
1: ਨਾਨਕ ਪਾਵੋ ਸੁਖ ਨੇਰੇ,
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ,
1: ਹਰ ਕਾ ਨਾਮ ਜਪਤ ਹੋਏ ਸੁਖੀਆ,
0: ਲਾਖ ਕਰੋੜੀ ਬੰਧਨਾ ਪਰੈ,
1: ਹਰ ਕਾ ਨਾਮ ਜਪਤ ਨਿਸਤਾਇ,
0: ਅਨਿਕ ਮਾਇਆ ਰੰਗ ਤਿਖ ਨਾ ਬੁਝਾਵੇ,
1: ਹਰ ਕਾ ਨਾਮ ਜਪਤ ਅਕਾਵੇ,
0: ਜੇ ਮਾਰ ਗਿਓ ਜਾਤ ਅਕੇਲਾ,
1: ਤੈ ਹਰ ਨਾਮ ਸੰਗ ਹੋਤ
0: ਸੁਹਿਲਾ, ਸਾ ਨਾਮਨ ਸਦਾ ਧਿਆਈਏ,
1: ਨਾਨਕ ਗੁਰਮੁਖ ਪਰਮ ਗਤ ਪਾਈਏ,
0: ਸੁਤ ਨਹੀਂ ਕੋਟ ਲਖ ਬਾਹੀ,
1: ਨਾਮ ਜਪਤ ਹੈ ਪਾਰ ਪਰਾਏ,
0: ਅਨਿਕ ਬਿਗਨ ਜੇ ਆਈ ਸੰਗਾਰੇ,
1: ਹਰ ਕਾ ਨਾਮ ਤਤਕਾਲ ਅਧਾਰੇ,
0: ਅਨਿਕ ਜੋਨ ਜਨਮੇ ਮਰ ਜਾਮ,
1: ਨਾਮ ਜਪਤ ਪਾਵੇ ਵਿਸਰਾਮ,
0: ਹੋ ਮਹਿਲਾ ਮਲਕ ਭੂਨਾ ਤੋਵੇ,
1: ਹਰ ਕਾ ਨਾਮ ਕੋਟ ਪਾਖ ਹੋਵੇ,
0: ਐਸਾ ਨਾਮ ਜਪੋ ਮਨ ਰੰਗ,
1: ਨਾਨਕ ਪਾਈਏ ਸਾਧ ਕੇ ਸੰਗ,
0: ਜੇ ਮਾਰੇ ਕੇ ਗਨ ਜਾਏ ਨਾ ਕੋਸਾ,
1: ਹਰ ਕਾ ਨਾਮ ਮਹਾ ਸੰਗ ਤੋਸਾ,
0: ਜੇ ਬੈਂਡੇ ਮਹਾਨ ਦਗਵਾਰਾ,
1: ਹਰ ਕਾ ਨਾਮ ਸੰਗ ਜਿਆਰਾ,
0: ਜਾਂ ਪਨ ਤੇਰਾ ਕੋ ਨਾਸ ਜਾਨੂ,
1: ਹਰ ਕਾ ਨਾਮ ਤੈ ਨਾਲ ਪਛਾਨੂ,
0: ਜੇ ਮਹਾ ਪਿਆਨ ਤਪਤ ਬਹੁ ਕਾਮ,
1: ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮ,
0: ਜਾਂ ਤਿਰਖਾ ਮਨ ਤੁਝ ਅਕਰਖੈ,
1: ਤੈ ਨਾਨਕ ਹਰਿ ਰਹਿਮਤ ਵਰਖੈ,
0: ਭਗਤ ਜਨਾ ਕੀ ਵਰਤਨ ਨਾਮ,
1: ਸੰਤ

0: ਕਹਿ ਧੀਰਜੇ
1: ਕਰਿਓ ਵਸਤਾ ਕੋ ਖੋਦੇ ਕੋ ਚੰਦਨ ਲੇਪ
0: ਗਿਆਨੀ ਕਾ ਯੋਗ ਨਾਉ
1: ਨਾਨਕ ਜਿਉ ਭਾਵ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲ
1: ਜੈਸੇ ਮੈਲ ਨਾ ਲਾਗੇ ਜਲਾ
0: ਗਿਆਨੀ ਕੇ ਮਨ ਹੋਈ ਪਰਗਾ
1: ਜੈਸੇ ਤਾਰੂ ਭਰਿਆ ਆਕਾਸ਼
0: ਗਿਆਨੀ ਕੇ ਮਿੱਤਰ ਸਤਰ ਸਮਾਨ
1: ਬ੍ਰਹਮ ਗਿਆਨੀ ਕੇ ਨਾ ਅਭਮਾਨ
0: ਗਿਆਨੀ ਉੱਚ ਤੇ ਉੱਚਾ
1: ਮਨ ਆਪਣੇ ਹੈ ਸਭ ਤੇ ਨੀਚਾ
0: ਗਿਆਨੀ ਸੇ ਜਨ ਪਏ
1: ਨਾਨਕ ਜਨ ਪ੍ਰਭ ਆਪ ਕਰੇ
0: ਬ੍ਰਹਮ ਗਿਆਨੀ ਸਗਲ ਕੀ ਰੀਨਾ
1: ਆਤਮ ਰਸ ਬ੍ਰਹਮ ਗਿਆਨੀ ਜੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਿਆ
1: ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਪਿਆ
0: ਬ੍ਰਹਮ ਗਿਆਨੀ ਸਦਾ ਸਮਦਰਸੀ
1: ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅਮਰਤ ਵਰਸੇ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ
1: ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ
0: ਬ੍ਰਹਮ ਗਿਆਨੀ ਕਾ ਭੋਜਨ ਗਿਆਨ
1: ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ
0: ਬ੍ਰਹਮ ਗਿਆਨੀ ਇੱਕ ਉਪਰ ਆਸ
1: ਬ੍ਰਹਮ ਗਿਆਨੀ ਕਾ ਨਹੀਂ ਬਨਾ
0: ਬ੍ਰਹਮ ਗਿਆਨੀ ਕੇ ਗਰੀਬੀ ਸਮਾਹ
1: ਬ੍ਰਹਮ ਗਿਆਨੀ ਪਰ ਉਪਾਰਿ ਮਹਾ
0: ਬ੍ਰਹਮ ਗਿਆਨੀ ਕੇ ਨਾਹੀ ਤੰਦਾ
1: ਬ੍ਰਹਮ ਗਿਆਨੀ ਲੈ ਤਾਪਤ ਬੰਦਾ
0: ਬ੍ਰਹਮ ਗਿਆਨੀ ਕੇ ਹੋਏ ਸੋ ਪਲਾ
1: ਬ੍ਰਹਮ ਗਿਆਨੀ ਸੋ ਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਦਾਰ
1: ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ
0: ਬ੍ਰਹਮ ਗਿਆਨੀ ਕੇ ਇਕੇ ਰੰਗ
1: ਬ੍ਰਹਮ ਗਿਆਨੀ ਕੇ ਵਸੇ ਪ੍ਰਭ ਸੰਗ
0: ਬ੍ਰਹਮ ਗਿਆਨੀ ਕੇ ਨਾਮ ਆਧਾਰ
1: ਬ੍ਰਹਮ ਗਿਆਨੀ ਕੇ ਨਾਮ ਪਰਵਾਰ
0: ਬ੍ਰਹਮ ਗਿਆਨੀ ਸਦਾ ਸਦ ਜਾਗਤ
1: ਬ੍ਰਹਮ ਗਿਆਨੀ ਬੁੱਧ
0: ਤਿਆਗਤ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ
1: ਬ੍ਰਹਮ ਗਿਆਨੀ ਕੇ ਕਰ ਸਦਾ ਆਨੰਦ
0: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ
1: ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਨਾਸ
0: ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ
1: ਬ੍ਰਹਮ ਗਿਆਨੀ ਇੱਕ ਸੰਹਿਤਾ
0: ਬ੍ਰਹਮ ਗਿਆਨੀ ਕੇ ਹੋਏ ਅਚਿੰਤ
1: ਬ੍ਰਹਮ ਗਿਆਨੀ ਕਾ ਨਿਰਭਲ ਮੰਤਰ
0: ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ
1: ਬ੍ਰਹਮ ਗਿਆਨੀ ਕਾ ਵਟ ਪ੍ਰਤਾਪ
0: ਬ੍ਰਹਮ ਗਿਆਨੀ ਕਾ ਦਰਸ ਵਟ ਭਾਗੀ ਪਾਈਏ
1: ਬ੍ਰਹਮ ਗਿਆਨੀ ਕੋ ਵਲ ਵਲ ਜਾਈਏ
0: ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ
1: ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
0: ਬ੍ਰਹਮ ਗਿਆਨੀ ਕੀ ਕੀਮਤ ਨਾਏ
1: ਬ੍ਰਹਮ ਗਿਆਨੀ ਕੇ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ
1: ਬ੍ਰਹਮ ਗਿਆਨੀ ਕੋ ਸਦਾ ਦੇਸ਼
0: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਾਖਰ
1: ਬ੍ਰਹਮ ਗਿਆਨੀ ਸਰਬ ਕਾ ਠਾਕਰ
0: ਬ੍ਰਹਮ ਗਿਆਨੀ ਕੀ ਕੀਮਤ ਕੌਣ ਬਖਾਨੇ
1: ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ
0: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ
1: ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ
1: ਬ੍ਰਹਮ ਗਿਆਨੀ ਸਦਾ ਜੀਵ ਨਹੀਂ ਮਰਦਾ
0: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ
1: ਬ੍ਰਹਮ ਗਿਆਨੀ ਪੂਰਨ ਪੁਰਖ ਪਿਤਾ
0: ਬ੍ਰਹਮ ਗਿਆਨੀ ਨਾਥ ਕਾ ਨਾਥ
1: ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
0: ਬ੍ਰਹਮ ਗਿਆਨੀ ਕਾ ਸਗਲ ਆਕਾਰ
1: ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ
1: ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਰੋਗ
0: ਔਰ ਤਾਰੇ ਜੋ ਅੰਤਰ ਨਾਮ
1: ਸਰ ਮੈਂ ਵੇਖੇ ਭਗਵਾਨ
0: ਨਿਮਕ ਨਿਮਕ ਠਾਕਰ ਨਮਸਕਾਰ
1: ਨਾਨਕ ਉਹ ਅਪਰ ਸਗਲ ਨਿਸਤਾਰੇ ਅਸ਼ਟਪਦੀ
0: ਮਿਥਿਆ ਨਾਹੀ ਰਸਨਾ ਪਰ
1: ਮਨ ਮੈਂ ਪ੍ਰੀਤ ਨਿਰੰਜਣ ਦਰਸ
0: ਪਰਿਆ ਰੂਪ ਨ ਪੇਖੇ ਨੇਤਰ
1: ਸਾਧਕ ਟਹਿ ਸੰਤ ਸੰਗੇਤ
0: ਨ ਸੁਨੇ ਕਾਹੂ ਕੀ ਨਿੰਦਾ
1: ਸਭ ਦੇ ਜਾਣੇ ਆਪਸ ਤੋ ਮੰਦਾ
0: ਗੁਰ ਪ੍ਰਸਾਦ ਭਿਖਿਆ ਪਰ ਹਰੇ
1: ਮਨ ਕੀ ਵਾਸਨਾ ਮਨ ਤੇ ਡਰੇ
0: ਇੰਦਰੀ ਜਿਤ ਪੰਚ ਦੋਖ ਤੇ ਰਹਿ
1: ਨਾਨ ਪੂਰਨ ਮਜੇ ਕੋ ਐਸਾ ਪਰਸ
0: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ
1: ਵਿਸ਼ਨ ਕੀ ਮਾਇਆ ਤੇ ਹੋਏ ਪੈਨ
0: ਕਰਮ ਕਰਤ ਹੋਵੇ ਨੈ ਕਰਮ
1: ਇਸ ਵੈਸਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਚੇ
1: ਕੇਵਲ ਭਗਤ ਕੀ ਸੰਗ ਰਚੇ
0: ਮੰਤਨ ਅੰਤਰ ਸਿਮਰਨ ਗੋਪਾਲ
1: ਸਭ ਉਪਰ ਹੋਵਤ ਕਿਰਪਾਲ
0: ਆਪ ਤੜੇ ਅਵਰਾ ਨਾਮ ਜਪਾਵੇ
1: ਨਾਨਕ ਉਹ ਵੈਸਨੋ ਪਰਮ ਗਤ ਪਾਵੇ
0: ਭਗਵਤੀ ਭਗਵੰਤ ਭਗਤ ਕਾ

0: ਕਾ ਦ੍ਰਿਸ਼ਟ ਕਛੂਨਾ ਆਵੇ,
1: ਸਤਕਾਰ ਪ੍ਰਗਟਾਵੇ,
0: ਜਾਕੋ ਆਪਣੀ ਘਰੇ ਬਖਸ਼ੀ,
1: ਲੇਖਾ ਨਾ ਗਣੇ ਜਗਦੀਸ਼,
0: ਜੋ ਪਿੰਡ ਸਭ ਤਿਸਕੀ ਰਾਸ,
1: ਆਪਣੀ
0: ਬਣਤ ਆਪ ਬਣਾਈ,
1: ਨਾਨਕ ਜੀਵੇ ਦੇਖ ਬਣਾਈ,
0: ਇਸ ਕਾ ਬਲ ਨਾਹੀ ਇਸ ਹਾਰ,
1: ਕਰਨ ਖਰਾਵਣ ਸਰਬ ਕੋ ਨਾਥ,
0: ਆਗਿਆਕਾਰੀ ਬਪਰਾ ਜੀ,
1: ਜੋ ਜਿਤ ਪਾਵੇ ਸੋ ਪੁੰਥੀ,
0: ਪ੍ਰਭੂ ਊਚ ਨੀਚ ਮੈਂ ਵਸੈ,
1: ਪ੍ਰਭੂ ਸੋਭ ਹਰ ਕਰ ਹਸੈ,
0: ਪ੍ਰਭੂ ਨਿੰਦ ਚਿੰਦ ਬਿਓਹਾਰ,
1: ਪ੍ਰਭੂ ਹੋਉ ਆਕਾਸ਼ ਪਿਆਰ,
0: ਪ੍ਰਭੂ ਬੇਤਾ ਬ੍ਰਹਮ ਵਿਚਾਰ,
1: ਨਾਨਕ ਆਵਣਾ ਵਣਹਾਰ,
0: ਪ੍ਰਭੂ ਨਿਰਤ ਕਰੇ ਬਹੁ ਪਾਰ,
1: ਪ੍ਰਭੂ ਸੋਏ ਰਹਿ ਦਿਨ ਰਾਤ,
0: ਪ੍ਰਭੂ ਮਹਾ ਕ੍ਰੋਧ ਵਿਕਰਾਲ,
1: ਪ੍ਰਭੂ ਸਰਬ ਕੀ ਹਰਵਾਲ,
0: ਪ੍ਰਭੂ ਹੋਏ ਬਹੇ ਬੜ ਰਾਜਾ,
1: ਪ੍ਰਭੂ ਭਾਰੀ ਨੀਚ ਕਾ ਸਾਜਾ,
0: ਪ੍ਰਭੂ ਆਪ ਫੇਰਤ ਮੈਂ ਆਵੇ,
1: ਪ੍ਰਭੂ ਭਲਾ ਭਲਾ ਕਹਾਵੇ,
0: ਜੋ ਪ੍ਰਭ ਰਾਖੇ ਤਿਬ ਹੀ ਰਹੇ,
1: ਗੁਰ ਪ੍ਰਸਾਦ ਨਾਨਕ ਸਚ ਕਹੇ,
0: ਪ੍ਰਭੂ ਹੋਏ ਪੰਡਿਤ ਕਰੇ ਬਖਿਆਨ,
1: ਪ੍ਰਭੂ ਮੋਹ ਤਾਰੀ ਲਾਵੇ ਧਿਆਨ,
0: ਪ੍ਰਭੂ ਤਟ ਤੀਰਥ ਇਸ਼ਨਾਨ,
1: ਪ੍ਰਭੂ ਸਿੱਧ ਸਾਧਕ ਮੁਖ ਗਿਆਨ,
0: ਪ੍ਰਭੂ ਕੀਟ ਹਸਤ ਤੰਗ ਹੋਏ ਜੀ,
1: ਅਨਕ ਜੋਨ ਪਰ ਮੈਂ ਪਾਈਆ,
0: ਨਾਨਾ ਰੂਪ ਜੋ ਸਵਾਗੀ ਦਿਖਾਵੇ,
1: ਜੇ ਪ੍ਰਭ ਪਾਵੇ ਤਿਵੇਂ ਨਚਾਵੇ,
0: ਜੋ ਤਿਸ ਪਾਵੇ ਸੋਈ ਹੋਏ,
1: ਨਾਨਕ ਦੂਜਾ ਅਵਰ ਨਾ ਹੋਏ,
0: ਪ੍ਰਭੂ ਸਾਧ ਸੰਗਤਿ ਪਾਵੇ,
1: ਉਸ ਸਥਾਨ ਤੇ ਬੋਰ ਨਾ ਆਵੇ,
0: ਅੰਤਰ ਹੋਏ ਗਿਆਨ ਪ੍ਰਗਾਸ,
1: ਉਸ ਸਥਾਨ ਕਾ ਨਹੀਂ ਬਣਾ,
0: ਮੰਤਨ ਨਾਮ ਰਤੇ ਇਕ ਰੰਗ,
1: ਸਦਾ ਬਸੇ ਪਾਰ ਬ੍ਰਹਮ ਕੇ ਸੰਗ,
0: ਜੋ ਜਲ ਮੇ ਜਲ ਆਏ ਖਟਾਨਾ,
1: ਜੋਤੀ ਸੰਗ ਜੋ ਸਮਾਨਾ,
0: ਮਿਟ ਗਏ ਗਵਨ ਪਾਏ ਵਿਸਰਾਮ,
1: ਨਾਨਕ ਪ੍ਰਭ ਕੇ ਸਦ ਕਰਵਾਨ, ਸਲੋਕ
0: ਸੁਖੀ ਵਸੇ ਮਸਕੀਨੀਆਂ,
1: ਆਪ ਨਵਾਰ ਤਲੇ,
0: ਵੱਡੇ ਵੱਡੇ ਹੰਕਾਰੀਆਂ,
1: ਨਾਨਕ ਗਰਭ ਗਲੇ ਅਸ਼ਟਪਦੀ,
0: ਜਿਸਕੇ ਅੰਤਰ ਰਾਜ ਅਭਿਮਾਨ,
1: ਸੋ ਹਰ ਪਾਤੇ ਹੋ ਸਮਾਨ,
0: ਜੋ ਜਾਣੇ ਮੈਂ ਜੋ ਬਨਬੰਤ,
1: ਸੋ ਹੋਸ ਵਿਚਾ ਕਾ ਜੰਤ,
0: ਆਪਸ ਕੋ ਕਰਮ ਬੰਤ ਕਹਾਵੇ,
1: ਜਨਮ ਰੇਬੋ ਜੁਨ ਪਰਮਾਵੇ,
0: ਤਨ ਕੂੰਕਾ ਜੋ ਕਰੇ ਗਮਾਨ,
1: ਸੋ ਮੂਰਖਨ ਦਾ ਗਿਆਨ,
0: ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ,
1: ਨਾਨਕ ਇਹਾ ਮੁਕਤ ਆਗੇ ਸੁਖ ਪਾਵੇ,
0: ਧਨਵੰਤਾ ਹੋਏ ਕਰ ਗਰਵਾਵੇ,
1: ਸਮਾਨ ਕਾ ਸੰਗ ਨ ਜਾਵੇ,
0: ਬੋ ਲਸਕਰ ਮਾਨਕ ਉਪਰ ਕਰੇ ਆਸ,
1: ਹਰ ਭੀਤਰ ਤਾਂ ਕਾ ਹੋਏ ਬਨਾਸ,
0: ਸਭ ਦੇ ਆਪ ਜਾਣੇ ਬਲਵੰਤ,
1: ਕਿਰਮੇ ਹੋਏ ਜਾਏ ਪਸਮੰਦ,
0: ਕਿਸੇ ਨਾ ਬਦੇ ਆਪ ਹੰਕਾਰੀ,
1: ਕਰ ਮਰਾਏ ਤਿਸ ਕਰੇ ਖੁਆਰੀ,
0: ਗੁਰ ਪ੍ਰਸਾਦ ਜਾ ਕਾ ਮਿਟੇ ਅਭਮਾਨ,
1: ਸੋ ਜਾ ਨਾਨਕ ਦਰਗੇ ਪਰਵਾਨ,
0: ਕੋਟ ਕਰਮ ਕਰੇ ਹੋ ਤਾਰੇ,
1: ਸਰਮ ਪਾਵੇ ਸਗਲੇ ਵਿਸਾਰੇ,
0: ਅਨੇਕ ਤਪੱਸਿਆ ਕਰੇ ਹੰਕਾਰ,
1: ਨਰਕ ਸਵਰਗ ਫਿਰ ਫਿਰ ਅਵਤਾਰ,
0: ਅਨੇਕ ਯਤਨ ਕਰ ਆਤਮ ਨੀਂਦਰ ਵੈ,
1: ਹਰ ਦਰਗੇ ਕੋ ਕੈਸੇ ਗਵੇ,
0: ਆਪਸ ਕੋ ਜੋ ਭਲਾ ਕਹਾਵੇ,
1: ਇਸੇ ਭਲਾਈ ਨਿਕਟ ਨਾ ਆਵੇ,
0: ਸਰਬ ਕੀ ਰੇਨ ਜਾ ਕਾ ਮਨ ਹੋਏ,
1: ਓ ਨਾਨਕ ਤਾਂ ਹੀ ਨਿਰਮਲ ਸੋਏ,
0: ਜਬ ਲਗ ਜਾਣੇ ਮੁਝ ਤੇ ਕੁਛ ਹੋਏ,
1: ਤਬ ਇਸ ਕੋ ਸੁਖ ਨਾਹੀ ਕੋਏ,
0: ਜਬ ਇਹ ਜਾਣੇ ਮੈਂ ਕੁਛ ਕਰਤਾ,
1: ਤਬ ਲਗ ਗਰਭ ਜੋਨ ਮੈਂ ਫਿਰਦਾ,
0: ਜਬ ਤਾਰੇ ਕੋ ਬੈਰੀ ਮੀਤ,
1: ਤਬ ਲਗ ਨੇਚਰ ਨਾਹੀ ਚੀਤ,
0: ਜਬ ਲਗ ਮੋਹ ਮਗਨ ਸੰਗ ਮਾਏ,
1: ਤਬ ਲਗ ਧਰਮ ਰਾਏ ਦੇਸ ਜਾਏ,
0: ਪ੍ਰਭ ਕਿਰਪਾ ਤੇ ਬੰਧਨ ਟੂਟੇ,
1: ਗੁਰ ਪ੍ਰਸਾਦ ਨਾਨਕ ਹੋਸ਼ ਉਠੇ,
0: ਸੈਸ ਕਟੇ ਲਗ ਕੋਟ ਤਾਵੇ,
1: ਤ੍ਰਿਪਤ ਨਾਵੇ ਮਾਇਆ ਪਾਛੇ ਪਾਵੇ,
0: ਅਨੇਕ ਭੋਗ ਭਿਖਿਆ ਕਹਿ ਕਰੇ,
1: ਨਾ ਤ੍ਰਿਪਤ ਆਵੇ ਖਪ ਖਪ ਮਰੇ,
0: ਬਿਨਾ ਸੰਤੋਖ ਨਹੀਂ ਕੋ ਰਾਜੇ,
1: ਸੁਭਨ ਮਨੋਰਥ ਬਿਰਥੇ ਸਭ ਕਾਜੇ,
0: ਨਾਮ ਰੰਗ ਸਰਬ ਸੁਖ ਹੋਏ,
1: ਬਟਭਾਗੀ ਕਿਸੇ ਪ੍ਰਾਪਤ ਹੋਏ,
0: ਕਰਨ ਕਰਾਵਣ ਆਪੇ ਆਪ,
1: ਸਦਾ ਸਦਾ ਨਾਨਕ ਹਰ ਜਾਪ,
0: ਕਰਨ ਕਰਾਵਣ ਕਰਨੇ ਹਾਰ,
1: ਇਸਕੇ ਹਾਥ ਅਹਮ ਵਿਚਾਰ,
0: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ,
1: ਆਪੇ ਆਪ ਪ੍ਰਭ ਸੋਏ,
0: ਜੋ ਕੁਛ ਕੀਨੋ ਸੋ ਆਪਣੇ ਰੰਗ,
1: ਆਪੇ ਦੂਰ ਸਭੂ ਕੇ ਸੰਗ,
0: ਦੂਜੇ ਦੇਖੇ ਕਰੇ ਬਵੇਕ,
1: ਆਪੇ ਏਕ ਆਪੇ ਅਨੇਕ,
0: ਮਰੇ ਨਾ ਵਿੰਸੇ ਆਵੇ ਨਾ ਜਾਏ,
1: ਨਾਨਕ ਸਦ ਹੀ ਰਿਹਾ ਸਮਾਏ,
0: ਆਪ ਉਪਦੇਸੇ ਸਮਝੇ ਆਪ,
1: ਆਪੇ ਰਚਿਆ ਸਭ ਕੇ ਸਾਰ,
0: ਆਪ ਕੀਨੋ ਆਪਣ ਵਿਸਥਾਰ,
1: ਸਭ ਸੁਸ ਕਹੁ ਕਰਨੇ ਹਾਰ,
0: ਉਸਦੇ ਪਿੰਡ ਕਹਾ ਕੁਛ ਹੋਏ,
1: ਕਾਂਥ ਨਤਰ ਏਕੇ ਸੋਏ,
0: ਆਪਣੇ ਚਲਤ ਆਪ ਕਰਨੇ ਹਾਰ,
1: ਕਾਤਰ ਕਰੇ ਰੰਗ ਅਪਾਰ,
0: ਮਨ ਮੇ ਆਪ ਮਨ ਆਪਣੇ ਮਾਏ,
1: ਨਾਨਕ ਕੀਮਤ ਕਹਿਣ ਨਾ ਜਾਏ,
0: ਸਤ ਸਤ ਸਤ ਪ੍ਰਭ ਸਵਾਮੀ,
1: ਗੁਰ ਪ੍ਰਸਾਦ ਕਿਨੇ ਬਖਿਆਨੇ,
0: ਸੱਚ ਸੱਚ ਸੱਚ ਸਭ ਕੀਨਾ,
1: ਕੋਟ ਮਦੇ ਕਿਨ ਵੇਲੇ ਚੀਨਾ,
0: ਭਲਾ ਭਲਾ ਭਲਾ ਤੇਰਾ ਰੂਪ,
1: ਹੱਥ ਸੁੰਦਰ ਅਪਾਰ ਅਨੂਪ,
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ,
1: ਕੜ ਕੜ ਸੁਣੀ ਸਰਬ ਬਖਿਆਣੀ,
0: ਪਵਿੱਤਰ ਪਵਿੱਤਰ ਪਵਿੱਤਰ ਪਨੀਤ,
1: ਨਾਮ ਜਪੇ ਨਾਨਕ ਮਨ ਪ੍ਰੀਤ, ਸਲੋਕ
0: ਸੰਤ ਸ਼ਰਨ ਜੋ ਜਨ ਪਰੇ,
1: ਸੋ ਜਨ ਉਦਰ ਨਹਾਰ,
0: ਸੰਤ ਕੀ ਨਿੰਦਾ ਨਾਨਕਾ,
1: ਬਾਰ ਬਾਰ ਅਵਤਾਰੇ ਅਸ਼ਟਪਦੀ,
0: ਸੰਤ ਕੇ ਦੁਖ ਨਾਰ ਜਾ ਕਟੇ,
1: ਸੰਤ ਕੇ ਦੁਖਣ ਜਮ ਤੇ ਨਹੀਂ ਛੁਟੇ,
0: ਸੰਤ ਕੇ ਦੁਖਣ ਸੁਖ ਸਭ ਜਾਏ,
1: ਸੰਤ ਕੇ ਦੁਖਣ ਨਰਕ ਮੈਂ ਪਾਏ,
0: ਸੰਤ ਕੇ ਦੁਖਣ ਮਤ ਹੋਏ ਮਲੀਨ,
1: ਸੰਤ ਕੇ ਦੁਖਣ ਸੋਭਾ ਤੇ ਹੀਨ,
0: ਸੰਤ ਕੇ ਹਤੇ ਕੋ ਰੱਖੇ ਨਾ ਕੋਏ,
1: ਸੰਤ ਕੇ ਦੁਖਣ ਸਾਨ ਭ੍ਰਸ਼ਟ ਹੋਏ,
0: ਸੰਤ ਕਿਰਪਾਲ ਕਿਰਪਾ ਜੈ ਕਰੇ,
1: ਨਾਨਕ ਸੰਸ ਨਿੰਦ ਪਵੀਤਰੇ,
0: ਸੰਤ ਕੇ ਦੁਖਣ ਤੇ ਮੁਖ ਪਵੇ,
1: ਸੰਤਨ ਕੇ ਦੁਖਣ ਕਾਗ ਜਿਉ ਲਵੇ,
0: ਸੰਤਨ ਕੇ ਦੁਖਣ ਸਰਪ ਜੋਨ ਪਾਏ,
1: ਸੰਤ ਕੇ ਦੁਖਣ ਤ੍ਰਿਕ ਜੋਨ ਕਰਮਾਏ,
0: ਸੰਤਨ ਕੇ ਦੁਖਣ ਤ੍ਰਿਸ਼ਨਾ ਮੈਂ ਜਲੇ,
1: ਸੰਤ ਕੇ ਦੁਖਣ ਸਭ ਕੋ ਛਲੇ,
0: ਸੰਤ ਕੇ ਦੁਖਣ ਤੇ ਸਭ ਜਾਏ,
1: ਸੰਤ ਕੇ ਦੁਖ ਦੁਖਾਂ ਨੀਚ ਨਚਾਏ
0: ਸੰਤ ਦੁਖੀ ਕਾ ਥਾ ਕੋ ਨਾਏ
1: ਨਾਨਕ ਸੰਤ ਪਾਵੇ ਤਾਂ ਉਹ ਵੀ ਗਤ ਪਾਏ
0: ਸੰਤ ਕਾ ਨਿੰਦਕ ਮਹਾਤ ਤਾਈ
1: ਸੰਤ ਕਾ ਨਿੰਦਕ ਹਿੰਟੇ ਕਰ ਨਾ ਪਾਏ
0: ਸੰਤ ਕਾ ਨਿੰਦਕ ਮਹਾਤਿਆਰਾ
1: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇ ਹੀ
1: ਸੰਤ ਕਾ ਨਿੰਦਕ ਦੁਖਿਆਰ ਦੇਣ
0: ਸੰਤ ਕੇ ਨਿੰਦਕੋ ਸਰਬ ਰੋਗ
1: ਸੰਤ ਕੇ ਨਿੰਦਕੋ ਸਦਾ ਬਜੋਗ
0: ਸੰਤ ਕੀ ਨਿੰਦਾ ਦੁਖ ਮੈਂ ਦੁਖ
1: ਨਾਨਕ ਸੰਤ ਪਾਵੇ ਤਾਂ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤਰ
1: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
0: ਸੰਤ ਕੇ ਦੁਖੀ ਕੋ ਡਾਣ ਲਾਗੇ
1: ਸੰਤ ਕੇ ਦੁਖੀ ਕੋ ਸਭ ਤਿਆਗੇ
0: ਸੰਤ ਕਾ ਦੁਖੀ ਮਹੰਕਾਰੀ
1: ਸੰਤ ਕਾ ਦੁਖੀ ਸਦਾ ਬਕਾਰੀ
0: ਸੰਤ ਕਾ ਦੁਖੀ ਜਨਮੈ ਮਰੈ
1: ਸੰਤ ਕੀ ਦੁਖਣਾ ਸੁਖ ਤੇ ਟਰੇ
0: ਸੰਤ ਕੇ ਦੁਖੀ ਕੋ ਨਾਹੀ ਜਾਓ
1: ਨਾਨਕ ਸੰਤ ਪਾਵੇ ਤਾਂ ਲੈ ਮਲਾਏ
0: ਸੰਤ ਕਾ ਦੁਖੀ ਅਦਵੀਸ ਤੇ ਟੂਟੇ
1: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ
0: ਸੰਤ ਕੇ ਦੁਖੀ ਕੋ ਧਿਆਨ ਪਰਮਾਈ
1: ਸੰਤ ਕਾ ਦੁਖੀ ਉਜੜ ਪਾਈਏ
0: ਸੰਤ ਕੀ ਸੰਤ ਕਾ ਦੁਖੀ ਅੰਤਰ ਤੇ ਥੋਤਾ
1: ਜਿਉ ਸਾਸ ਬਿਨਾ ਮਿਰਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਪਛਨਾਏ
1: ਆਪਣ ਬੀਜ ਆਪੇ ਹੀ ਖਾਏ
0: ਸੰਤ ਕੇ ਦੁਖੀ ਕੋ ਵਰ ਨਾ ਰੱਖਣ ਹਾਰ
1: ਨਾਨਕ ਸੰਤ ਪਾਵੇ ਤਾਂ ਲੈ ਅਭਾਰ
0: ਸੰਤ ਕਾ ਦੁਖੀ ਓ ਬਿਲ ਲਾਏ
1: ਜਿਉ ਜਲ ਬਿਹਨ ਮਛਲੀ ਤਰਫੜਾਏ
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ
1: ਜਿਉ ਭਾਵ ਕੀ ਤਨ ਨਹੀਂ ਤਰਾਪੇ
0: ਸੰਤ ਕਾ ਦੁਖੀ ਛੁਟੇ ਅਕੇਲਾ
1: ਜਿਉ ਬਾੜ ਥਿਲ ਖਿਤ ਮਾਏ ਦੇਲਾ
0: ਸੰਤ ਕਾ ਦੁਖੀ ਧਰਮ ਤੇ ਰਹਿਤ
1: ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦਕ ਕਾ ਤੁਰ ਹੀ ਪਿਆ
1: ਨਾਨਕ ਜੋਤ ਪਾਵੇ ਸੋਈ ਥਿਆ
0: ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ
1: ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਏ
1: ਸੰਤ ਕਾ ਦੁਖੀ ਨਾ ਮਰੇ ਨਾ ਜਵਾਈਏ
0: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ
1: ਸੰਤ ਕਾ ਦੁਖੀ ਉੜ ਚੱਲੇ ਨਰਾਸਾ
0: ਸੰਤ ਕੇ ਦੁਖ ਨਾ ਸਿਸਟੇ ਕੋਏ
1: ਜੈਸਾ ਪਾਵੇ ਤੈਸਾ ਕੋਈ ਹੋਏ
0: ਪਿਆ ਕਿਰਤ ਨਾ ਮੇਟੇ ਕੋਏ
1: ਨਾਨਕ ਜਾਣੇ ਸੱਚਾ ਸੋਏ
0: ਸਭ ਕਰ ਤਿਸ ਕਾ ਉਕਰ ਨਿਹਾਰ
1: ਸਦਾ ਸਦਾ ਤਿਸ ਕੋ ਨਮਸਕਾਰ
0: ਪ੍ਰਭ ਕੀ ਉਸਤਤ ਕਰੋ ਦਿਨ ਰਾਤ
1: ਇਸੇ ਤੇ ਆਵੋ ਸਾਸ ਗਰਾਸ
0: ਸਭ ਕੁਛ ਵਰਤੇ ਤਿਸ ਕਾ ਕੀਆ
1: ਜੈਸਾ ਕਰੇ ਤੈਸਾ ਕੋਥਿਆ
0: ਆਪਣਾ ਖੇਲ ਆਪ ਕਰ ਨਿਹਾਰ
1: ਦੂਸਰ ਕੌਣ ਕਹੇ ਵਿਚਾਰ
0: ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ
1: ਬੜਪਾ ਕੀ ਨਾਨਕ ਜਨ ਸੇ ਸਲੋਕ
0: ਤਜੋ ਸਿਆਨ ਪਸੁਰ ਜਨੋ
1: ਸਿਮਰੋ ਹਰ ਹਰ ਰਾਏ
0: ਏਕ ਆਸ ਹਰ ਮਨ ਰਖੋ
1: ਨਾਨਕ ਦੁਖ ਪਰ ਪਉ ਜਾਏ ਅਸ਼ਟਪਦੀ
0: ਮਨ ਕੀ ਟੇਕ ਬਿਰਧੀ ਸਭ ਜਾਣ
1: ਜੀਵਨ ਕੋ ਏਕੇ ਭਗਵਾਨ
0: ਕੇ ਦੀਏ ਰਹੇ ਅਗਾਏ
1: ਵਰਨਾ ਤ੍ਰਿਸ਼ਨਾ ਲਾਗੇ
0: ਆਏ ਮਾਹੀ ਰਾਖੀ ਕੁਆ
1: ਮਨ ਕੇ ਕੁਛ ਨਾਹੀ ਹਾਥ
0: ਜਿਸਕਾ ਹੁਕਮ ਬੂ ਸੁਖ ਹੋਏ
1: ਜਿਸਕਾ ਨਾਮ ਰਾ ਕੰਠ ਪਰੋਏ
0: ਸਿਮਰ ਸਿਮਰ ਸਿਮਰ ਪ੍ਰਭ ਸੋਏ
1: ਨਾਨਕ ਬਿਗਨਾ ਲਾਗੇ ਕੋਏ
0: ਉਸਤਤ ਮਨ ਮੇ ਕਰ ਨਿਰੰਕਾਰ
1: ਕਰ ਮਨ ਮੇਰੇ ਸਤ ਵਿਹਾਰ
0: ਨਿਰਮਲ ਰਸਨਾ ਅੰਮ੍ਰਿਤ ਪੀਓ
1: ਸਦਾ ਸੇਲਾ ਕਰ ਲੈ ਜੀਓ
0: ਨੈਣੂ ਉਪੇਖਾ ਕਰ ਕਾਰੰਗ
1: ਸਾਧ ਸੰਗ ਬਿਨ ਸੇ ਸਭ ਸੰਗ
0: ਚਰਨ ਚਲੋ ਮਾਰ ਗੋਬਿੰਦ
1: ਮਿਟੀਏ ਪਾਪ ਜਪੀਏ ਹਰ ਬਿੰਦ
0: ਹਰ ਕਰਮ ਸਰਵਨ ਹਰ ਕਥਾ
1: ਹਰ ਕੇ ਨਾਨਕ ਉਜਲ ਮਥਾ
0: ਭਾਗੀ ਤੇ ਜਨ ਜਗ ਮਾਹੀ
1: ਸਦਾ ਸਦਾ ਹਰ ਕੇ ਗੁਣ ਗਾਏ
0: ਰਾਮ ਨਾਮ ਜੋ ਕਰੇ ਵਿਚਾਰ
1: ਸੇ ਤਨ ਮੰਤ ਕਨੀ ਸੰਸਾਰ
0: ਮਨ ਤਨ ਮੁਖ ਬੋਲੋ ਹਰ ਮੁਖੀ
1: ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਨੇ
1: ਏਕ ਤੇ ਉਹ ਸੋਚੀ ਜਾਣੇ
0: ਨਾਮ ਸੰਗ ਜਿਸ ਕਾ ਮਨ ਮਾਨਿਆ
1: ਨਾਨਕ ਤਿਨੇ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣ ਆਪ ਸੂਜੈ
1: ਜਿਸ ਕੇ ਜਾਨੋ ਤ੍ਰਿਸ਼ਨਾ ਬੁਝੇ
0: ਸਾਧ ਸੰਗ ਹਰ ਹਰ ਜਿਸ ਕਹਿ
1: ਸਰਬ ਰੋਗ ਤੇ ਹਰ ਜਨ ਰਹਿਤ
0: ਹਰ ਦਿਨ ਕੀਰਤਨ ਕੇਵਲ ਬਖਿਆਨ
1: ਗ੍ਰਹਿਸਥ ਮੈਂ ਸੋਈ ਨਿਰਵਾਨ
0: ਏਕ ਉਪਰ ਜਿਸ ਜਨ ਕੀ ਆਸਾ
1: ਜਿਸ ਕੇ ਕੰਡੀਆਂ ਜਮ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ
1: ਨਾਨਕ ਜਿਸ ਨ ਲਾਗੇ ਦੁਖ
0: ਜਿਸ ਕੋ ਹਰ ਪ੍ਰਭ ਮਨ ਚਿਤ ਆਵੇ
1: ਸੋ ਸੰਤ ਸਹਿਲਾ ਨਹੀਂ ਡਰਾਵੇ
0: ਜਿਸ ਪ੍ਰਭ ਆਪਣਾ ਕਿਰਪਾ ਕਰੇ
1: ਸੋ ਸੇਵਕ ਕੋ ਕੇ ਤੇ ਡਰੇ
0: ਜੈਸਾ ਸਾਤ ਐਸਾ ਦਿਸ਼ਟ ਆਇਆ
1: ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਦਤ ਸੋਦਤ ਸੋਦਤ ਸੀਜਿਆ
1: ਜਬ
0: ਦੇਖੋ ਤਬ ਸਭ ਕੁਛ ਮੂਲ ਜਨਮੇ ਨੈ ਕੁਛ ਮਰੈ
1: ਆਪਣ ਚਲਤ ਆਪ ਹੀ ਕਰੇ
0: ਆਵਨ ਚਾਵਨ ਦ੍ਰਿਸ਼ਟਨ ਦ੍ਰਿਸ਼ਟ
1: ਆਗਿਆਕਾਰੀ ਧਾਰੀ ਸਭ ਸ੍ਰਿਸ਼ਟ
0: ਆਪੇ ਆਪ ਸਗਲ ਮੈਂ ਆਪ
1: ਅਨਕ ਜੁਗਤ
0: ਵਿਨਾਸੀ ਨਾਹੀ ਕੁਛ ਖੰਡ
1: ਬ੍ਰਹਿਮੰਡ
0: ਅਲਖ ਅਪੇ ਪ੍ਰੁਖ ਪ੍ਰਤਾਪ
1: ਆਪ ਜਪਾਇ ਤਾ ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋ ਸੋ ਬਾਵੰਤ
1: ਸਗਲ ਸੰਸਾਰ ਮੇਰੇ ਤਨ ਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ
1: ਪ੍ਰਭ ਕੇ ਸੇਵਕ ਦੁਖ ਬਸਾਰਨ
0: ਆਪੇ ਮੇਲ ਲੈ ਕਿਰਪਾਲ
1: ਗੁਰ ਕਾ ਸ਼ਬਦ ਪੈ ਨਿਹਾਲ
0: ਕੀ ਸੇਵਾ ਸੋਈ ਲਾਗੇ
1: ਜਿਸ ਨੂੰ ਕਿਰਪਾ ਕਰੇ ਵਟ ਪਾਗੇ
0: ਨਾਮ ਜਪਤ ਪਾਵੇ ਬਸਰਾਮ
1: ਨਾਨਕ ਤੇ ਪੁਰਖ ਉਤਮ ਕਰਮਨ
0: ਜੋ ਕੁਛ ਕਰੇ ਸੋ ਪ੍ਰਭ ਕੇ ਰੰਗ
1: ਸਦਾ ਸਦਾ ਬਸੇ ਹਰ ਸੰਗ
0: ਸਹਿ ਸਵਾਏ ਹੋਵੇ ਸੋ ਹੋਏ
1: ਕਰਨੇ ਹਰ ਪਛਾਣੇ ਸੋਏ
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ
1: ਜੈਸਾ ਸਾਧ ਹੈ
0: ਸਾਧ ਜਿਸ ਦੇ ਜੇ ਤਿਸ ਮਾਏ ਸਮਾਏ
1: ਓਏ ਸੋਖਨ ਨਾਨ ਹੁਣ

0: ਵਾਕ ਹੈ ਸਿਮਰਨ ਉਦਰੀਏ
1: ਨਾਨਕ ਦਿਸ ਬਲਿਹਾਰ ਅਸ਼ਟਪਦੇ
0: ਟੂਟੀ ਗਾਂਡਨ ਹਾਰ ਗੋਪਾਲ
1: ਸਰਬ ਜੀ ਆਪੇ ਪ੍ਰਿਤ ਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹਿ
1: ਤਿਸੇ ਵਿਰਥਾ ਕੋਈ ਨਾਹਿ
0: ਤੇ ਮਨ ਮੇਰੇ ਸਦਾ ਹਰ ਜਾ
1: ਅਵਨਾਸੀ ਪ੍ਰਭ ਆਪੇ
0: ਆਵਣ ਕੀਆ ਕਛੁ ਨ ਹੋਏ
1: ਜਿਸ ਪ੍ਰਾਣੀ ਲੋਚੇ ਕੋਏ
0: ਤਿਸ ਬਿਨ ਨਾਹੀ ਤੇਰੇ ਕਛ ਕਾਮ
1: ਰਤਨਾਨ ਆਪੇ ਘਰ ਨਾਮ
0: ਰੂਪੰਤ ਹੋਏ ਨਾਹੀ ਮੋਹਿ
1: ਪ੍ਰਭ ਕੀ ਜੋ ਸਗਲ ਘਟ ਸੋਏ
0: ਬਲਵੰਤਾ ਹੋਏ ਕਿਆ ਕੋ ਗਰਵੇ
1: ਜਾਂ ਸਭ ਕੁਛ ਤਿਸਕਾ ਦਿਆ ਦਰਵੇ
0: ਸੂਰਾ ਜੇ ਕੋ ਕਹਾ
1: ਪ੍ਰਭ ਕੀ ਕਲਾ ਬਿਨਾ ਕਹਿਤਾ ਵੇ
0: ਜੇ ਕੋ ਹੋਏ ਬਹੇ ਦਤਾ
1: ਤਿਸ ਦੇਨ ਹਰ ਜਾਣੇ ਗਵਾਰ
0: ਜਿਸ ਗੁਰ ਪ੍ਰਸਾਦ ਟੂਟੇ ਹੋ ਰੋ
1: ਨਾਨਕ ਸੋਜਨ ਸਦਾ ਰੋਗ
0: ਜੋ ਮੰਦਰ ਕੋ ਥਾਮੇ ਥੰਮਣ
1: ਜੇ ਗੁਰ ਕਾ ਸ਼ਬਦ ਮਨੇ ਅਸਤਮਣ
0: ਜੋ ਮਖਾਨ ਨਾਪ ਚੜਤਰੇ
1: ਪ੍ਰਾਣੀ ਗੁਰ ਚਰਨ ਲਗਤ ਨਿਸਤਾਰੇ
0: ਜੋ ਅੰਧਕਾਰ ਦੀਪਕ ਪ੍ਰਗਾ
1: ਗੁਰ ਦਰਸ਼ਨ ਏਕ ਮਨ ਹੋਏ ਬਗਾ
0: ਜੋ ਮਹਾ ਵਿਆਨ ਮੇ ਮਾਰਗ ਪਾਵੇ
1: ਸਾਧੂ ਸੰਗ ਮੇ ਜੋਤ ਪਟਰਾਵੇ
0: ਸੰਤਨ ਕੀ ਬਾਛੋ ਤੂ
1: ਨਾਨਕ ਕੀ ਹਰ ਲੋਚਾ ਪੁਰ
0: ਮਨ ਮੂਰਖ ਕਾਹੇ ਬਿਲਲਾਈ
1: ਗੁਰ ਲਿਖਿਆ ਲਿਖਿਆ ਪਾਈਏ
0: ਦੁਖ ਸੁਖ ਪ੍ਰਭ ਦੇਵਨ ਹਾਰ
1: ਅਮਰ ਤਿਆਗ ਤੋ ਤਿਸੈ ਚਿਤਾਰ
0: ਜੋ ਕੁਛ ਕਰੇ ਸੋਈ ਸੁਖ ਮਾਨ
1: ਕੁਲਾ ਕਾਹੇ ਭੇ ਅਜਾਨ
0: ਕੌਣ ਬਸਤਾਈ ਤੇਰੇ ਸੰਗ
1: ਲਾਟੇ ਹੋ ਰਸ ਲੋਭੀ ਪਤੰਗ
0: ਰਾਮ ਨਾਮ ਜਪ ਹਿਰਦੇ ਮਾਇ
1: ਨਾਨਕ ਪਾਸੇ ਤੇ ਕਰ ਜਾਏ
0: ਜਿਸ ਵਖਰ ਕੋ ਲੈਣ ਤੂੰ ਆਇਆ
1: ਰਾਮ ਨਾਮ ਸੰਤਨ ਕਰ ਪਾਇਆ
0: ਅਭਿਮਾਨ ਲਿਓ ਮਨ ਮੋਲ
1: ਰਾਮ ਨਾਮ ਹਿਰਦੇ ਮੈਂ ਤੋਲਾ
0: ਖੇਪ ਸੰਤੇ ਸੰਗ ਚਾ
1: ਅਵਰ ਤਿਆਗ ਵਿਖਿਆ ਜੰਜਾ
0: ਤਨ ਤਨ ਕਹੇ ਸਭ ਕੋਏ
1: ਮੁਖ ਉਜਲਾ ਦਰ ਕੇ ਸੋਏ
0: ਇਹੋ ਵਪਾਰ ਬਿਰਲਾ ਵਪਾਰ
1: ਨਾਨਕ ਤਾਂ ਕਹੇ ਸਭ ਲਿਹਾਏ
0: ਚਰਨ ਸਾਧ ਕੇ ਤੋ ਤੋ ਵੀ
1: ਆਪ ਸਾਧ ਕੋ ਆਪਣਾ ਜਿਉ
0: ਸਾਧ ਕੀ ਤੂਰ ਕਰੋ ਇਸ਼ਨਾਨ
1: ਸਾਧ ਉਪਰ ਜਾਈਏ ਕਰਵਾਨ
0: ਸਾਧ ਸੇਵਾ ਬੜ ਭਾਗੀ ਪਾਈ
1: ਸਾਧ ਸੰਗ ਹਰ ਕੀਰਤਨ ਗਾਈਏ
0: ਅਨਿਕ ਬਿਗੰਤੇ ਸਾਧੂ ਰਾਖੇ
1: ਹਰ ਗੁਣ ਗਾਏ ਅਵਰ ਰਚਾਖੇ
0: ਉੱਠ ਗਈ ਸੰਤੇ ਦਰ ਆਇਆ
1: ਸਰਬ ਸੁਖ ਨਾਨਕ ਤੈ ਪਾਇਆ
0: ਲਕੋ ਜੀ ਵਾਲਣ ਹਾਰ ਸਰਬ ਨਿਦਾਨ ਜਾ ਕੀ ਦ੍ਰਿਸ਼ਟੀ
1: ਮਾਏ
0: ਸਭ ਕੁਛ ਤਿਸਕਾ ਕਰਨੇ ਜੋਗ ਜਪ ਜਨ ਸਦਾ ਸਦਾ ਦਿਨ
1: ਰਹਿਣੇ
0: ਕਰ ਕਿਰਪਾ ਜਿਸ ਕੋ ਨਾਮ ਦੀਆ
1: ਨਾਨਕ ਸੋਜਨ ਨਿਰਮਲ ਥਿਆ
0: ਜਾ ਕੇ ਮਨ ਗੁਰ ਕੀ ਪ੍ਰਤੀ
1: ਜਿਸ ਜਨ ਆਵੇ ਹਰ ਪ੍ਰਭ ਚੀਤ
0: ਭਗਤ ਭਗਤ ਸੁਣੀਏ ਤੇ ਲੋਏ
1: ਜਾ ਕੇ ਹਿਰਦੇ ਕੋ ਹੋਏ
0: ਸੱਚ ਕਰਨੀ ਸੱਚ ਤਾਂ ਕੀ ਰਹਿ
1: ਸੱਚ ਹਿਰਦੇ ਸਤ ਮੁਖ ਕੈਸ
0: ਸਾਚੀ ਦ੍ਰਿਸ਼ ਸਾਚਾ
1: ਸੱਚ ਬਾਤੇ ਸੱਚ ਅਪਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ।

ਜਿਨਤ ਨੇ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਦਿਉਂਦੇ ਤੁਮਰਾ ਲਖਾਨ ਜਾਏ ਪਸਾਰਾ ਕੈ ਵਿਧ ਸਜਾ ਪ੍ਰਥਮ।

ਬਾਣੀ ਪੜਨ ਦਾ ਬਲ ਬਖਸ਼ਣਾ। ਪੜੇ ਸੁਣੀ ਬਾਣੀ ਦਾ ਭਾਵ, ਆਈ ਸੰਗਤ ਦੇ ਹਿਰਦੇ ਵਿਖੇ ਸੁਣ, ਆਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ, ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਸਤਿਗੁਰ ਸ੍ਰੀ ਪਾਤਸ਼ਾਹ ਜੀ। ਆਪ ਜੀ ਦੇ ਚਰਨ ਸੇਵਕ ਸਤਿਗੁਰ ਸ੍ਰੀ ਪਾਤਸ਼ਾਹ ਬੀਬੀ ਨਛੱਤਰ ਕੌਰ ਜੀ ਸਮੂਹ ਪਰਿਵਾਰ ਨੇ ਅੱਜ ਦੇ ਸੁਖਮਨੀ ਸਾਹਿਬ ਦੇਗ ਲੰਗਰਾਂ ਦੀ ਸੇਵਾ ਲਈ ਹੈ। ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਦੇ ਸਿਰ 'ਤੇ ਮਿਹਰ ਪਰਸਾ ਰੱਖਣਾ, ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ, ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਆਪ ਜੀ ਦੇ ਚਰਨਾਂ ਦਾ ਟੇਕ ਕੋਟ ਆਸਰਾ ਲੈ ਕੇ ਸਤਿਗੁਰ ਸ੍ਰੀ ਪਾਤਸ਼ਾਹ ਸ੍ਰੀ ਸਾਹਿਬ ਪਾਠ

ਸਿਆਂਗ ਸੰਗ ਹੋਕੇ ਸਹਾਇਤਾ ਕਰਨੀ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹੀ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਸਮੂਹ ਬੀਬੀਆਂ ਭੈਣਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਤੰਦਰੁਸਤੀਆਂ ਦੇਹ ਰੋਗਤਾ ਬਖਸ਼ਣੀਆਂ ਅੰਗ ਸੰਗ ਹੋਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਘਰ ਪਰਿਵਾਰ ਵਿਖੇ ਬੱਚਿਆਂ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀਆਂ ਪ੍ਰੇਮ ਬਖਸ਼ਣਾ ਹਰ ਮੈਦਾਨ ਫਤਿਹ ਬਖਸ਼ਣੀ ਸੇਵਾ ਕਰਨ ਦੀ ਬਲਬੁੱਧੀ ਸਮਰੱਥਾ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾ ਕੇ ਆਪ ਅੰਗੀਕਾਰ ਕਰੋ। ਸੇਵਕਾਂ ਦੇ ਲੋਕ ਲੋਕ ਪਰਦੇ ਢੱਕਣੇ ਬੇਅੰਤ ਦਰਸ਼ਨ ਭੇਟ ਮਾਜਰੇ ਸੇਵਕਾਂ ਦੇ ਖਜ਼ਾਨੇ ਭਰਪੂਰ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਹੋਏ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਵੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਪ੍ਰਸ਼ਾਦ ਵਿਸ਼ਵਾਸ ਸਿੰਘ ਵਰਤੇ ਜੋ ਛਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਸਵੇਰੇ ਆਪ ਆਪਣੇ ਮੁਖਾਰਬਿੰਦ ਚੋਂ ਪੋਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ। ਪੋਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਸਹੀ ਗੁਰਮੁਖ ਪਿਆਰਿਆਂ ਦਾ ਮੇਲਣਾ ਸਹੀ ਗੁਰਮੁਖ ਪਿਆਰਿਆਂ ਦਾ ਮੇਲਣਾ ਜਿਹਨਾਂ ਨੇ ਮਿਲਿਆ ਆਪ ਦਾ ਪੋਤਰ ਨਾਮ ਜਿੱਤਿਆ ਹੋਵੇ ਨਾਨਕ ਨਾਮ ਚੜ੍ਹਦੇ ਤੇਰੇ ਭਾਣੇ ਸਰਬੱਤ।

ਵਿਅਨ ਅਹਨ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣ ਸੱਚਾ ਪਾਤਸ਼ਾਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ ਵਿਭਾਗੀ ਹੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰੇ ਚੁੱਪੈ ਚੁੱਪ ਨਾ ਹੋਵੇ ਜੈ ਲਾਇ ਰਹਾਨੀ ਉਤਾਰ ਭੁੱਖਿਆ ਭੁੱਖ ਨਾ ਉਤਰੀ ਜੈ

ਲਿਖਿਆ ਨਾਲ ਹੁਕਮੀ ਹੋਣ ਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਣ ਜੀ ਹੁਕਮ ਲਿਬੜਿਆਏ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਏ ਕਨਾ ਹੁਕਮੀ ਬਖਸ਼ਿਸ਼ ਹੁਕਮੀ ਸਦਾ ਪਾਈਏ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੇ ਤਾਂ ਹੁਮੈ ਕਹੇ ਨਾ ਕੋਈ।

ਲੈ ਫਿਰਦੇ। ਗਾਵੇ ਕੋ ਜਾਪੈ ਦਿਸਾ ਦੂਰ, ਗਾਵੇ ਕੋ ਵੇਖੇ ਹਾਦਰ ਹਦੂਰ, ਕਥਨਾ ਕਥਿਨ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੋੜ ਭਾਗੀ ਹੋ ਜੋ ਸੋਮਵਾਰ ਦੇ ਹਫ਼ਤਾਵਾਰੀ ਦੀਵਾਨਾਂ ਵਿੱਚ ਪਹੁੰਚ ਕੇ ਗੁਰੂ ਜਸ ਸਰਵਣ ਕਰਕੇ, ਗੁਰੂ ਜਸ ਗਾਇਨ ਕਰਕੇ ਆਪਣੇ ਜਨਮ ਸਫਲੇ ਕਰ ਰਹੇ ਹੋ। ਸੋ ਬੀਬੀਆਂ ਭੈਣਾਂ ਵੱਲੋਂ ਆਈ ਹੋਈ ਸਾਧ ਸੰਗਤ ਦਾ ਦਿਲੋਂ ਧੰਨਵਾਦ ਹੈ। ਅੱਜ ਦੇ ਜੋ ਦੇਗ ਲੰਗਰਾਂ ਦੀ ਸੁਖਮਨੀ ਸਾਹਿਬ ਦੀ ਸੇਵਾ ਸਾਡੇ ਸਤਿਕਾਰਯੋਗ ਛੱਤਰ ਕੌਰ ਸਮੂਹ ਪਰਿਵਾਰ ਤਰਫੋਂ ਪਰਿਵਾਰ ਦੀ ਸੁੱਖ ਸ਼ਾਂਤੀ, ਚੜ੍ਹਦੀ ਕਲਾ ਵਾਸਤੇ, ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਸੇਵਾ ਲਈ ਹੈ। ਸੋ ਆਪਾਂ ਸਾਰੇ ਰਲ ਮਿਲ ਕੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕੀਤੀ ਹੈ। ਸਤਿਗੁਰੂ ਸ੍ਰੀ ਪਾਤਸ਼ਾਹ ਬਖਸ਼ਿਸ਼ਾਂ ਰਹਿਮਤਾਂ ਕਰਨ, ਚੜ੍ਹਦੀਆਂ ਕਲੀ ਦਾਦ ਬਖਸ਼ਣ। ਦੂਸਰੀ ਅਰਦਾਸ ਆਪਾਂ ਢੇਸੀ ਪਰਿਵਾਰ ਵਾਸਤੇ ਕੀਤੀ ਹੈ। ਸੋ ਸਾਰੀ ਸੰਗਤ ਨੇ ਅਰਦਾਸ ਬੇਨਤੀ ਕਰਨੀ ਰਲ ਮਿਲ ਕੇ ਕਿ ਉਹਨਾਂ ਨੂੰ ਬੱਚੇ ਦੀ ਦਾਤ ਬਖਸ਼ ਕੇ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਿਸ਼ ਕਰਨ, ਅੰਗ ਸੰਗੋ ਕੇ ਸਹਾਇਤਾ ਕਰਨ, ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣ। ਸੋ ਬੀਬੀਆਂ ਭੈਣਾਂ ਵੱਲੋਂ ਬੇਨਤੀ ਕਿ ਇਸੇ ਤਰ੍ਹਾਂ ਹੀ ਹਰ ਸੋਮਵਾਰ ਨੂੰ ਸਵੇਰੇ 9:30 ਸੁਖਮਨੀ ਸਾਹਿਬ ਦੇ ਪਾਠ ਆਰੰਭ ਹੁੰਦੇ ਹਨ। ਸੋ ਬੀਬੀਆਂ ਭੈਣਾਂ ਵੱਲੋਂ ਹੱਥ ਜੋੜ ਕੇ ਬੇਨਤੀ ਕਿ ਸਾਰੀ ਸੰਗਤ ਸਾਧ ਸੰਗਤ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਪਹੁੰਚ ਕੇ ਹਾਜ਼ਰੀਆਂ ਭਰਿਆ ਕਰੋ ਜੀ। ਸੋ ਗੁਰਮੁਖ ਪਰਿਵਾਰ ਵੱਲੋਂ ਬੇਨਤੀ ਹੈ, ਦੇਗ ਉਤੇ ਦੇਗ ਤੋਂ ਉਪਰੰਤ ਗੁਰਮੁਖ ਪਰਿਵਾਰ ਲੰਗਰ ਪ੍ਰਸ਼ਾਦ ਹਾਜ਼ਰ ਹੈ। ਸਮੂਹ ਸਾਧ ਸੰਗਤਾਂ ਨੇ ਲੋੜ ਅਨੁਸਾਰ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਤਨਾਮ।